0: जनगणना 2027 को सफल बनाना हम सबकी साझी जिम्मेदारी है। जब अधिकृत प्रगणक आपके घर आए उनका परिचय पत्र और QR कोड देखकर पुष्टि जरूर करें।
1: प्रगणक डिजिटल माध्यम से जानकारी संग्रह करेंगे। आपकी सही जानकारी से भविष्य की योजनाओं के बेहतर क्रियान्वयन में मदद होती है।
0: आपकी सभी जानकारी गोपनीय रखी जाएगी। जनगणना कार्य निदेशालय राजस्थान द्वारा जनहित में जारी।
2: ਮੈਨੂੰ ਬਾਤ ਕਰਾਂ ਮੌਸਮ ਦੀ ਤਾਂ ਦੇਖੋ ਮੌਸਮ ਇੱਦਾਂ ਦਿਨ ਤੋਂ ਦੇਖੋ ਮੀਂਹ ਪਾਣੀ ਹੋਇਓ ਜਨਾ ਨਹੀਂ ਕਟੀ ਓਲਾ ਵੀ ਪੜਿਆ ਤੋ ਕੀ ਠੰਡ ਹੋ ਰਹੀ ਹੈ ਪਰ ਆਜ ਦੇਖੋ ਆਜ ਤੋਂ ਉਹ ਬਿੱਤੋ ਹੀ ਤੱਪਣ ਲੱਗ ਰਿਹਾ ਨਹੀਂ ਤੋ ਅਬ ਧੀਰੇ ਧੀਰੇ ਕੀ ਹੈ ਕਿ ਤਾਪਮਾਨ ਤੋਂ ਵੱਡੇ ਗੋ ਔਰ ਤੇਜ਼ ਗਰਮ ਹਵਾ ਚੱਲੇਗੀ ਔਰ ਬੀਚੂ ਕੀ ਹੈ ਕਿ ਸਰੀਰ ਗੋ ਜੀ ਕੋ ਤਾਪਮਾਨ ਗੋ ਸੰਤੁਲਨ ਹੈ ਵੋ ਵੀ ਵਿਗੜ ਸਕੇ ਇਹ ਹਾਲਤ ਮੈਂ ਆਮ ਚਾਲ ਭਾਸ਼ਾ ਮੈਂ ਕੀ ਹੈ ਕਿ ਦੇਖੋ ਲੂ ਗਾ ਤਾਂ ਪੇੜਾ ਕਿਉਂ ਹੈ ਨਹੀਂ ਲੂ ਚੱਲ ਰਿਹਾ ਅਬ ਕਿੱਤਾ ਦਿਨ ਪਹਿਲਾਂ ਅਬ ਹੋਈ ਹੈ ਠੰਡ ਤੋਂ ਵੀ ਪਹਿਲਾਂ ਕਿਤੀ ਤਕੜੀ ਲੂ ਚੱਲ ਰਹੀ ਤੋ ਆ ਲੂ ਪਾਛੀ ਚੱਲੇਗੀ ਔਰ ਲੂ ਲੱਗ ਗਏ ਤੋ ਇਹ ਵਾਸਤੇ ਲੂਗਾ ਜੀ ਕਾ ਮੁੱਖ ਲਕਸ਼ਣ ਹੈ ਵੀ ਲੂ ਕਿਵੇਂ ਲੱਗ ਜਾਏ ਬਿੰਗ ਆਪਾਂ ਕਿਵੇਂ ਪਹਿਚਾਣ ਕਰ ਸਕਾਂ ਵੀ ਇਹ ਬੰਦੇ ਕੇ ਲੂ ਲੱਗ ਗਈ ਹੈ ਤੋ ਬਾਂ ਲਕਸ਼ਣਾਂ ਦੀ ਆਪਾਂ ਬਾਤ ਕਰਾਂ ਤੋ ਦੇਖੋ ਮੈਨੂੰ ਇੱਕ ਤੋਂ ਜੀ ਕੋ ਸਿਰ ਦਰਦ ਹੈ ਨਹੀਂ ਬਹੁਤ ਤੇਜ਼ ਬਹੁਤ ਜ਼ਿਆਦਾ ਮਾਤਰਾ ਮੈਂ ਆਪਣੋ ਸਿਰ ਹੈ ਜੀ ਕੋ ਦਰਦ ਕਰਨ ਲੱਗ ਜੀ ਔਰ ਕੀ ਹੈ ਕਿ ਚੱਕਰ ਆਉਣ ਲੱਗ ਜੀ ਜਿਕਾ ਆਦਮੀ ਕਾ ਲੂ ਲੱਗ ਜੇ ਨਹੀਂ ਤੋ ਬੇਸ਼ੂ ਕੀ ਹੈ ਕਿ ਆਦਮੀ ਕੋ ਜੀ ਹਾਂ ਸਿਰ ਬਹੁਤ ਜ਼ਿਆਦਾ ਭਾਰੀ ਲੱਗਣ ਲੱਗ ਜੇ ਚੱਕਰ ਆਉਣ ਲੱਗ ਜੇ ਔਰ ਵੋ ਕਈ ਦੇਰ ਤਾਈਂ ਖੜੇ ਹੋ ਰਹਿਣ ਮੈਂ ਵੀ ਬਿਨ ਕੀ ਹੋਇਆ ਪਰੇਸ਼ਾਨੀ ਹੋਇਆ ਹੈ ਨੀ ਇੰਗ ਬਾਅਦ ਆਪਾਂ ਦੂਸਰੇ ਨੰਬਰ ਪਰ ਬਾਤ ਕਰਾਂ ਤੋ ਜ਼ਿਆਦਾ ਬਹੁਤ ਜ਼ਿਆਦਾ ਜਾਂ ਕਮਜ਼ੋਰੀ ਲੱਗਣ ਲੱਗ ਜੇ ਥਕਾਨ ਲੱਗਣ ਲੱਗ ਜੇ ਜਿੱਕੀ ਕਾਇਆ ਬਸ ਹੱਥ ਕੋਨ ਦੇ ਹੱਥ ਪੇਰਾਂ ਮਈਆਂ ਲੱਗ ਦਨ ਜਾਂ ਨਹੀਂ ਕੋਨੀ ਹੈ ਨੀ ਔਰ ਇੰਗ ਇਲਾਵਾ ਦੇਖੋ ਜੀ ਕੋ ਸਰੀਰ ਕੋ ਤਾਪਮਾਨ ਹੈ ਨਹੀਂ ਵੋ ਵੀ ਵੱਢ ਜੇ ਜਾਂ ਸਰੀਰ ਮਈਆਂ ਲੱਗ ਗਿਆ ਦਨ ਗਰਮੀ ਹੈ ਦਨ ਇਹ ਅਲੱਗ ਬੁਖਾਰ ਹੈ ਤੇਜ਼ ਬੁਖਾਰ ਜਿਸੋ ਆਪਾਂ ਨੇ ਮਹਿਸੂਸ ਹੋਣ ਲੱਗ ਜੇ ਔਰ ਇੰਗ ਇਲਾਵਾ ਦੇਖੋ ਵੀ ਬਹੁਤ ਜ਼ਿਆਦਾ ਪਿਆਸ ਲੱਗਣ ਲੱਗ ਜੇ ਔਰ ਇਹ ਲੱਗ ਵੀ ਆਪਣੋ ਮੂੰਹ ਹੈ ਨਹੀਂ ਵੋ ਸੁੱਕਣ ਲੱਗ ਰਿਹਾ ਹੈ ਤੋ ਉੱਥੇ ਇਹ ਜਾਣ ਲਈ ਵੀ ਥਾਨੇ ਲੂ ਕੀ ਚਪੇਟ ਮੈਂ ਥੇ ਆ ਗਿਆ ਉਹ ਹੈ ਨੀ ਔਰ ਇੰਗ ਇਲਾਵਾ ਦੇਖੋ ਜੀਆਂ ਜੀ ਮਚਲਣ ਲੱਗ ਜੇ ਉਲਟੀਆਂ ਲੱਗ ਜੇ ਬੇਚੈਨੀ ਸੀ ਹੋਣ ਲੱਗ ਜੇ ਕਈ ਵਾਰ ਕੀ ਹੈ ਜਾਂ ਪੇਟ ਖਰਾਬ ਰਿਹਾ ਹੈ ਜਿੱਤੀ ਵਾਰ ਜੀਆਂ ਆਪਾਂ ਬਾਹਰ ਜਾਵਾਂ ਤੋਂ ਇਹ ਲੱਗ ਦੇਣ ਵੀ ਹਾਂ ਵੀ ਪੇਟ ਖਰਾਬ ਹੋ ਰਿਹਾ ਹੈ ਉਲਟੀਆਂ ਲੱਗ ਜੇ ਘਬਰਾਹਟ ਮਹਿਸੂਸ ਹੋਣ ਲੱਗ ਜੇ ਤੋ ਇਹ ਵੀ ਲੂ ਦਾ ਹੀ ਲੱਛਣ ਹੈ ਵੀ ਆਪਾਂ ਨੇ ਲੂ ਲੱਗ ਗਈ ਹੈ ਔਰ ਇੰਗ ਇਲਾਵਾ ਦੇਖੋ ਬੇਣੂ ਪਸੀਨੋ ਆਉਣੋ ਜਾਂ ਪਸੀਨੋ ਆਉਣੋ ਬੰਦ ਹੋ ਜੇ ਤੋ ਇਹ ਵੀ ਕੀ ਹੈ ਗੰਭੀਰ ਹਾਲਤ ਹੋਵੇ ਤੋ ਇਸ ਸਮੇਂ ਕੀ ਹੋਇਆ ਵੀ ਜੇ ਆਪਾਂ ਨੇ ਬੇਹੋਸੀ ਕੋ ਵੀ ਇਹ ਆਉਣ ਲੱਗ ਜੇ ਵੀ ਉਹ ਕਈ ਵਾਰ ਲੂ ਲੱਗ ਜੇ ਨਹੀਂ ਵੀ ਆਦਮੀ ਨੇ ਵੀ ਬੇਚੈਨੀ ਸੀ ਆਉਣ ਲੱਗ ਜਾਏ ਜੀ ਪ੍ਰਕਾਰ ਕੀ ਔਰ ਬਨ ਇਹ ਲੱਗ ਵੀ ਮੈਂ ਬੇਹੋਸ਼ ਹੋ ਜੂੰਗਾ ਨਹੀਂ ਤੋ ਇਹ ਸਾਰਾ ਲੱਛਣ ਕੀ ਹੈ ਕਿ ਲੂ ਲੱਗਣ ਦਾ ਲੱਛਣ ਹੈ ਔਰ ਅਭੀ ਆਪਾਂ ਬਾਤ ਕਰ ਸਾਂ ਵੀ ਆਪਾਂ ਲੂ ਸੁੱਕੀਆਂ ਬਚਾਓ ਕਰ ਸਕਾਂ ਪਰ ਆਪਾਂ 20 ਮਿੰਟ ਪਹਿਲਾਂ ਸੁਣ ਲਿਆ ਉਹ ਚੋ ਖੋਸੋ ਭਜਨ।

ਮੈਨੂੰ ਦੇਖੋ ਛੁੱਟੀਆਂ ਚੱਲਣ ਲੱਗ ਰਹੀ ਹੈ ਔਰ ਛੁੱਟੀਆਂ ਨੂੰ ਆਪਾਂ ਨੇ ਸਹੀ ਇਸਤੇਮਾਲ ਕਿਆ ਕਰਨੋ ਹੈ ਕਿ ਆਪਣੇ ਘਰ ਮੈਂ ਪੁਰਾਣਾ ਕੱਪੜਾ ਘਣਾ ਹੀ ਪੜਿਆ ਹੈ ਨਹੀਂ ਤੋ ਬਾ ਪੁਰਾਣਾ ਕੱਪੜਾ ਨੇ ਫੇਂਕਣ ਦੀ ਬਜਾਏ ਆਪਾਂ ਨੇ ਥੋੜ੍ਹੀ ਸੀ ਸਮਝਦਾਰੀ ਔਰ ਰਚਨਾਤਮਕਤਾ ਅਪਣਾ ਕੇ ਆਪਾਂ ਕੀ ਹੈ ਬਾ ਕੱਪੜਾ ਨੇ ਆਪਾਂ ਨਏ ਵਰਗੋ ਬਣਾ ਸਕਾਂ ਹੈ ਨਹੀਂ ਤੋ ਅੱਜ ਕੱਲ੍ਹ ਦੇਖੋ ਚੱਲ ਰਿਹਾ ਵੀ ਹੈ ਕਿ ਪੁਰਾਣੀ ਚੀਜ਼ ਨੇ ਨਈ ਕੀਆਂ ਬਣਾ ਸਕਾਂ ਤੋ ਥੋੜ੍ਹੀ ਸੀ ਮਿਹਨਤ ਔਰ ਘਰ ਬੈਠਿਆਂ ਹੀ ਆਪਾਂ ਕੱਪੜਾ ਨੇ ਨਿਓ ਰੂਪ ਦੇ ਸਕਾਂ ਜਿਵੇਂ ਕਿ ਆਪਾਂ ਬਾਤ ਕਰਾਂ ਜੇ ਆਪਣੇ ਪੁਰਾਣੀ ਸਾੜੀਆਂ ਪੜੀ ਹੈ ਤੋ ਬਾ ਸਾੜੀਆਂ 'ਚੋਂ ਆਪਾਂ ਦੇਖੋ ਸੂਟ ਵੀ ਬਣਾ ਸਕਾਂ ਹੈ ਨਹੀਂ ਔਰ ਇਹ ਇਲਾਵਾ ਦੇਖੋ ਵੀ ਆਪਣੇ ਟੱਬਰ ਹੈ ਜਿਕਾ ਇਹ ਜਿਨਸ ਦੀ ਪੇਂਟਾਂ ਜਾਂ ਦੂਸਰੀ ਪੇਂਟਾਂ ਪੇਂਟਾਂ ਉਹ ਕੀ ਵਿਗੜਾ ਹੈ ਨਹੀਂ ਪੜੀ ਹੋ ਹੈ ਤੋ ਆਪਾਂ ਆ ਪੇਂਟਾਂ ਨੇ ਕੀ ਹੈ ਅੰਗੋ ਉਪਯੋਗ ਕਰਕੇ ਆ ਬੇਗ ਪੋਟਲੀ ਜਾਂ ਫਿਰ ਜਿਕਾ ਆਪਣਾ ਕੁਸਨ ਦਾ ਕਵਰ ਹੈ ਔਰ ਸਟਾਈਲਿਸ਼ ਜਾਂ ਜੈਕਟ ਹੈ ਟਾਬਰਾਂ ਦੀ ਬਾਹ ਵੀ ਬਣਾ ਸਕਾਂ ਕਿਉਂਕਿ ਅੱਜ ਕੱਲ੍ਹ ਇਹ ਤਰ੍ਹਾਂ ਦਾ ਫੈਸ਼ਨ ਬਹੁਤ ਜ਼ਿਆਦਾ ਪਸੰਦ ਕਰਿਓ ਜਾਵੇ ਇਹ ਇਲਾਵਾ ਦੇਖੋ ਆਪਾਂ ਜਿਕਾ ਰੰਗੀਨ ਦੁਪੱਟਾ ਹੈ ਜੈਕਟ ਹੈ ਜਾਂ ਹੋਰ ਵੀ ਕੋਈ ਚੀਜ਼ ਹੈ ਤੋ ਬੇ ਜੇ ਕਈ ਵਾਰ ਕੀ ਹੈ ਕਿ ਰੰਗ ਉੱਡ ਜਾਏ ਜੇ ਆਪਾਂ ਬਾਨੇ ਥੋੜ੍ਹਾ ਸੋ ਦੁਬਾਰਾ ਆਪਾਂ ਡਰਾਈ ਕਲੀਨ ਕਰਾ ਦਿਆਂ ਤੋ ਵੀ ਬਾ ਮੈਂ ਨਿਊ ਇੱਕ ਆਕਰਸ਼ਕ ਲੁੱਕ ਆ ਜਾਵੇ ਹੈ ਨਹੀਂ ਇਹ ਇਲਾਵਾ ਦੇਖੋ ਕੋਈ ਜੇ ਪਲੇਨ ਗਾਬੂ ਹੈ ਆਪਣੇ ਕਿੰਨੇ ਤੋ ਬਿਨਾਂ ਆਪਾਂ ਜੀਆਂ ਹੱਥ ਦੀ ਕਢਾਈ ਛੂੰ ਜਾਂ ਫਿਰ ਜੀਆਂ ਕੋਈ ਹੋਰ ਜੀਆਂ ਚੂੜੀ ਮਿਣੀਆਂ ਕੋਈ ਲਿਆ ਕੇ ਜੀਆਂ ਮਿਣੀਆਂ ਮੁਣੀਆਂ ਹੈ ਨਹੀਂ ਔਰ ਸੀਸੋ ਸੁਸੋ ਜਾਂ ਫਿਰ ਇਹ ਜਿਕਾ ਜਿਕਾ ਇਹ ਫੂਲ ਸਾਵ ਹੈ ਪਹਿਲਾਂ ਤਾਂ ਨਹੀਂ ਵੀ ਸਾਰਾ ਆਪਾਂ ਲਗਾ ਕੇ ਬਿਨਾਂ ਆਪਾਂ ਇੱਕ ਨਿਊ ਰੂਪ ਦੇ ਸਕਾਂ ਔਰ ਬਿੰਗੋ ਦੁਬਾਰਾ ਅਸੀਂ ਇਸਤੇਮਾਲ ਕਰ ਸਕਾਂ ਇਹ ਇਲਾਵਾ ਦੇਖੋ ਜੀਆਂ ਕੋਈ ਸੂਟ ਪਰ ਲੈਸ ਲੱਗ ਗਈ ਹੈ ਤੋ ਬਿਨਾਂ ਬਦਲ ਗਏ ਜਾਂ ਫਿਰ ਕੋਈ ਬਟਨ ਹੈ ਬਾਂਬੋ ਬਾਂਗੀ ਜੀਆਂ ਵਾ ਦੂਸਰਾ ਬਟਨ ਲਗਾ ਗਈ ਆਪਾਂ ਵੀ ਪੁਰਾਣੇ ਕੱਪੜੇ ਨੇ ਨਿਊ ਰੂਪ ਦੇ ਸਕਾਂ ਹੈ ਨਹੀਂ ਮੈਨੂੰ ਤੋ ਇਹ ਤਰੀਕੇ ਚੋਂ ਕੀ ਹੈ ਕਿ ਆਪਾਂ ਜਿਕੋ ਆਪਣੇ ਕਿੰਨੇ ਪੁਰਾਣਾ ਗਾਬਾ ਪੜਿਆ ਹੋਇਆ ਬਹਾਨਾ ਆਪਾਂ ਨਿਊ ਰੂਪ ਦੇ ਗਏ ਔਰ ਵਾਂਗੂ ਇਸਤੇਮਾਲ ਕਰ ਸਕਾਂ ਪਹਿਲਾਂ ਤੋਂ ਦੇਖੋ ਪੁਰਾਣਾ ਗਾਬਾ ਪੜਿਆ ਹੁਣ ਤਾਂ ਤੋ ਮਾਊ ਦਾਦੀ ਕੀ ਹੈ ਕਿ ਗੂਦੜੀ ਬਣਾ ਲੈਂਦੀ ਅੱਜ ਕੱਲ੍ਹ ਦੇਖੋ ਅੱਜ ਕੱਲ੍ਹ ਠਾਈ ਕੌਣ ਕੀ ਗੂਦੜੀ ਹੋਵੇ ਕੀ ਹੋਰ ਹੋਵੇ ਹੈ ਨਹੀਂ ਤੋ ਇਹ ਗੂਦੜੀਆਂ ਕੀ ਹੈ ਕਿ ਗਰਮੀ ਮੈਂ ਜਨਾ ਵਿਛਾਂਤਾ ਨਹੀਂ ਤੋ ਬੇਜਾਂ ਹੀ ਠੰਡੀ ਰਹਿੰਦੀ ਹੈ ਨਹੀਂ ਅਭੀ ਵੀ ਜੇ ਆਪਣੇ ਘਰ ਮੈਂ ਮਾਊ ਦਾਦੀ ਹੈ ਤੋ ਬਾਅਦ ਅਸੀਂ ਪੁੱਛੋ ਔਰ ਪੁਰਾਣਾ ਗਾਬਾ ਨੂੰ ਆਪਾਂ ਉਪਯੋਗ ਕਰਕੇ ਗੂਦੜੀ ਹੈ ਜਾਂ ਫਿਰ ਦਰੀ ਹੈ ਬਨ ਕਾਟ ਗਏ ਕੀ ਵੀ ਤਰੀਕੇ ਕਿ ਆਪਾਂ ਨਈ ਚੀਜ਼ਾਂ ਬਣਾ ਸਕਾਂ ਹੈ ਨਹੀਂ ਬਹਿਣੋ ਤੋ ਅੱਜ ਕੀ ਬਾਤਾਂ ਤੋਂ ਬਹੁਤ ਹੋ ਗਈ ਅੱਜ ਕੋ ਕਾਰਜਕ੍ਰਮ ਥਾਨੇ ਕਿਸੇ ਕੋਲ ਆ ਗਏ ਕਾਗਜ਼ੀ ਉਹ ਲਿਖ ਕਰ ਬਤਾਇਓ ਜ਼ਰੂਰ ਔਰ ਅੱਬਾ ਕਿਰਨਾ ਨੇ ਦਿਓ ਆਗਿਆ ਰਾਮ ਰਾਮ।

0: ਇਹ ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਵੀਰੇਂਦਰ ਪੁੰਜਾਨੀ ਦੀ ਇੱਕ ਸਿਰਾਇਕੀ ਲੋਕ ਕਹਾਣੀ ਜਿਸ ਦਾ ਨਾਂ ਹੈ ਸੁਨਹਿਰੀ ਵਾਲ। ਤੇ ਇਸ ਤੋਂ ਇਲਾਵਾ ਜਯੋਤੀ ਚੰਦਰ ਸਿਰਾਇਕੀ ਵਿੱਚ ਕਾਵਿ ਲਿਖਤਾਂ ਪੇਸ਼ ਕਰਨਗੇ ਤੇ ਸਿਰਾਇਕੀ ਗੀਤ ਵੀ ਸੁਣਵੇਂਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੀਰੇਂਦਰ ਪੁੰਜਾਨੀ ਦੀ ਲੋਕ ਕਹਾਣੀ ਨਾਲ। ਕਹਾਣੀ ਹੈ ਸੁਨਹਿਰੀ ਵਾਲ।
1: ਬਹੁ ਅਰਸਾ ਪਹਿਲੇ ਦੀ ਗੱਲ ਹੈ, ਇੱਕ ਗੋਠ ਕੁਆਰ ਆਪਣੇ ਬਣਾਏ ਹੋਏ ਛੋਟੇ ਜਿਹੇ ਘਰ 'ਚ ਰਹਿੰਦੇ ਹਨ। ਉਹਨਾਂ ਦੀ ਕੋਈ ਔਲਾਦ ਕਹਿਣਾ ਹੈ, ਉਹਨਾਂ ਦੀ ਖਵਾਹਿਸ਼ ਆਈ ਕਿ ਉਹਨਾਂ ਦੀ ਇੱਕ ਧੀ ਹੋਵੇ। ਉਹਨਾਂ ਦੇ ਘਰ ਵਿੱਚ ਇੱਕ ਬਾਰੀ ਹੈ ਜਿੱਥੋਂ ਇੱਕ ਸੋਹਣਾ ਜਿਹਾ ਬਾਗ ਨਜ਼ਰ ਆਉਂਦਾ ਹੈ। ਉਹ ਬਾਗ ਸੋਹਣੇ ਸੋਹਣੇ ਫੁੱਲਾਂ ਨਾਲ ਭਰਾ ਰਹਿੰਦਾ ਹੈ। ਹੁਣ ਬਾਗ ਵਿੱਚ ਵੰਜਣ ਦੀ ਕਹਿੰਦੀ ਵੀ ਹਿੰਮਤ ਨਾ ਥੀਂਦੀ ਹੈ, ਕਿਉਂਕਿ ਉਹ ਬਾਗ ਦੀ ਮਾਲਕਣ ਇੱਕ ਹੀਰਸੀ ਬੁੱਢੜੀ ਹੈ। ਉਹ ਬਹੁ ਤਾਕਤਵਰ ਹੈ ਅਤੇ ਉਹ ਜਾਦੂ ਵੀ ਜਾਣਦੀ ਹੈ। ਹੁੰਦੇ ਕੋਲੋਂ ਸਾਰੇ ਡਰਦੇ ਹਨ। ਉਸ ਬਾਗ ਦੇ ਚਾਰੋਂ ਓਰ ਉੱਚੀ ਚਾਰ ਦੀਵਾਰੀ ਹੈ। ਠੀਕ ਨਹੀਂ, ਉਹ ਔਰਤ ਆਪਣੇ ਘਰ ਦੀ ਬਾਰੀ ਕੋਲ ਖੜੋਤੀ ਹੈ। ਉਹਨੇ ਬਾਗ ਵਿੱਚ ਬਹੁ ਤਾਜ਼ੇ ਸਾਵੇ ਪੱਤੇ ਡਿੱਠੇ। ਉਹ ਇਤਨੇ ਤਾਜ਼ਾ ਹਨ ਕਿ ਹੁੰਦਾ ਦਿਲ ਕੀਤਾ ਕਿ ਉਹ ਪੱਤੇ ਖਾ ਗਿੰਨੇ। ਉਹਨੇ ਆਪਣੇ ਗੋਠ ਕੋ ਆਖਾ ਕਿ ਮੇਰੀ ਖਵਾਹਿਸ਼ ਹੈ ਕਿ ਮੈਂ ਉਹ ਤਾਜ਼ਾ ਸਾਵੇ ਪੱਤੇ ਖਾਵਾਂ। ਗੋਠ ਨੇ ਆਖਾ ਤਾਂ ਕੋ ਪਤਾ ਹੈ ਕਿ ਉਹ ਬਾਗ ਹੀਰਸੀ ਬੁੱਢੜੀ ਦਾ ਹੈ, ਲੇਕਿਨ ਔਰਤ ਜ਼ਿੱਦ ਕਰ ਬੈਠੀ ਕਿ ਮੈਂ ਕੋ ਕਹਿ ਨਹੀਂ ਪਤਾ, ਬਸ ਮੈਂ ਉਹ ਸਾਵੇ ਪੱਤੇ ਹੀ ਖਾਵਣੇ ਹਨ। ਤੁਸਾਂ ਕਿਵੇਂ ਵੀ ਕਰਕੇ ਉਹ ਸਾਵੇ ਪੱਤੇ ਗਿਣ ਕੇ ਆਓ। ਹੁੰਦਾ ਗੋਠ ਸੋਚਣ ਲੱਗ ਪਿਆ ਅਤੇ ਪਰੇਸ਼ਾਨ ਥੀ ਗਿਆ ਕਿ ਮੈਂ ਕਿਆ ਕਰਾਂ, ਕਿਵੇਂ ਉਹ ਪੱਤੇ ਗਿਣ ਕੇ ਆਵਾਂ। ਔਰਤ ਦੀ ਖਵਾਹਿਸ਼ ਹਰ ਗੁਜ਼ਰਦੇ ਦਿਨ ਨਾਲ ਵਧਦੀ ਗਈ ਕਿ ਉਹ ਪੱਤੇ ਨਹੀਂ ਮਿਲ ਸਕਦੇ। ਜਿਹੜੇ ਵੇਲੇ ਉਹ ਲੱਗਾ ਕਿ ਉਹ ਸਾਵੇ ਪੱਤੇ ਨਹੀਂ ਮਿਲ ਸਕਦੇ ਤਾਂ ਉਹ ਬਿਮਾਰ ਥੀ ਗਈ। ਹੁੰਦਾ ਗੋਠ ਹੁੰਦੇ ਖਾਵਣ ਵਾਸਤੇ ਖਾਵਣ ਦੀਆਂ ਬਹੁਤ ਸਾਰੀ ਛਈਆਂ ਗਿਣ ਕੇ ਆਇਆ, ਲੇਕਿਨ ਉਹਨੇ ਖਾਵਣ ਤੋਂ ਮਨਾ ਕਰ ਦਿੱਤਾ ਕਿ ਉਹ ਸਿਰਫ ਸਾਵੇ ਪੱਤੇ ਹੀ ਖਾਸੀ। ਹੁੰਦਾ ਗੋਠ ਖੌਫ ਜ਼ਿਆਦਾ ਥੀ ਗਿਆ ਅਤੇ ਇੱਕ ਰਾਤ ਹੁੰਦੇ ਗੋਠ ਨੇ

ਕੀਤਾ ਕਿ ਉਹ ਪੱਤੇ ਤਰੋੜ ਕੇ ਘਿਨਾ ਸੀ। ਘੋਟ ਨੇ ਆਖਾ, ਪਰੇਸ਼ਾਨ ਨਾ ਥੀ ਮੇਰੀ ਜਾਨ, ਮੈਂ ਤੇਰੇ ਵਾਸਤੇ ਉਹ ਪੱਤੇ ਤਰੋੜ ਘਿਨਾ ਸਾਂ। ਵੱਲ ਹੁੰਦੀ ਕੁਮਾਰ ਨੇ ਆਖਾ, ਤੁਹਾਡੀ ਜਾਨ ਕੋ ਖਤਰਾ ਹੈ ਤੇ ਉਹ ਰੋਣ ਲੱਗ ਪਈ। ਉਹਦੇ ਘੋਟ ਨੇ ਸੋਚਾ, ਹਿੰਦੇ ਕੋਲੋਂ ਪਹਿਲੇ ਮੇਰੀ ਕੁਮਾਰ ਮਰ ਵੰਜੇ, ਮੈਂ ਸਾਵੇ ਪੱਤੇ ਗਿਣ ਕੇ ਆਸਾਂ, ਭਾਵੇਂ ਮੈਂ ਕੋ ਕੁਝ ਵੀ ਖਤਰਾ ਚਾਵਣਾ ਪਵੇ, ਆਪਣੀ ਕੁਆਰ ਦੀ ਇਹ ਖੁਆਇਸ਼ ਜ਼ਰੂਰ ਪੂਰੀ ਕਰੇ ਸਾਂ। ਜਿਵੇਂ ਹੀ ਅੰਧਾਰਾ ਥੀਆ, ਉਸ ਆਦਮੀ ਨੇ ਹਿੰਮਤ ਕੀਤੀ ਤੇ ਉਹ ਛਾਲ ਮਾਰ ਕੇ ਬਾਗ ਵਿੱਚ ਲਗਾ ਗਿਆ ਤੇ ਪੱਤੇ ਤਰੋੜ ਘਿਨ ਆਇਆ ਤੇ ਆਪਣੀ ਕੁਆਰ ਕੋ ਦਿੱਤੇ। ਹੁੰਦੀ ਕੁਆਰ ਉਹ ਪੱਤੇ ਖਾ ਕੇ ਬਹੁਤ ਖੁਸ਼ ਥੀ ਗਈ, ਉਹ ਠੀਕ ਥੀਵਣ ਲੱਗ ਗਈ। ਲੇਕਿਨ ਉਹ ਪੱਤੇ ਕਾਫੀ ਕਹਿਣਾ ਹਨ, ਉਹ ਪੱਤੇ ਇਤਨੇ ਮਜ਼ੇਦਾਰ ਹਨ ਕਿ ਉਹਦੀ ਕੁਆਰ ਕੋ ਖਾਵਣ ਦੀ ਖੁਆਇਸ਼ 3 ਗੁਣਾ ਵੱਧ ਗਈ। ਤੇ ਅਗਲੇ ਦਿਹਾੜੇ ਉਹ ਆਦਮੀ ਬਾਗ ਵਿੱਚ ਵਲਾ ਗਿਆ, ਉਥਾ ਬੁੱਢੜੀ ਉਹਦਾ ਇੰਤਜ਼ਾਰ ਕਰਿੰਦੀ ਪਈ ਹੈ। ਉਸ ਆਦਮੀ ਕੋ ਦੇਖ ਬੁੱਢੜੀ ਬਹੁ ਗੁੱਸੇ ਨਾਲ ਬੋਲੀ, ਤੈ ਹਿੰਮਤ ਕਿਵੇਂ ਕੀਤੀ, ਤੂੰ ਚੋਰੀ ਨਾਲ ਮੇਰੇ ਬਾਗ ਵਿੱਚੋਂ ਸਾਵੇ ਪੱਤੇ ਤਰੋੜੇ, ਤੈ ਕੋ ਹਿੰਦੀ ਸਜ਼ਾ ਮਿਲ ਸੀ। ਹੂੰ, ਆਦਮੀ ਨੇ ਆਖਾ, ਮੈਂ ਕੋ ਮਾਫ ਕਰ ਰਹੇ ਹੋ, ਮੇਰੀ ਕੁਆਰ ਉਮੀਦ ਨਾਲ ਹੈ, ਮੇਰੀ ਕੁਆਰ ਨੇ ਜਿਹੜੇ ਵੇਲੇ ਦੇ ਪੱਤੇ ਡਿੱਠੇ ਹਨ, ਹੂੰ ਵੇਲੇ ਦੇ ਜਿੱਦ ਕੀਤੀ ਬੈਠੀ ਹੈ ਕਿ ਇਹੋ ਪੱਤੇ ਖਾਸਾਂ, ਵੀ ਆ ਕੁਝ ਵੀ ਨਾ ਖਾਸਾਂ, ਅਗਰ ਉਹ ਕੋਈ ਪੱਤੇ ਨਾ ਮਿਲੇ ਤਾਂ ਉਹ ਮਰ ਵੈਸੀ। ਬੁੱਢੜੀ ਨੇ ਆਖਾ ਕਿ ਤੈ ਮੇਰੇ ਕੋਲੋਂ ਇਜਾਜ਼ਤ ਕਿਉਂ ਨਹੀਂ ਖਿੱਦੀ। ਆਦਮੀ ਨੇ ਆਖਾ ਕਿ ਮੈਂ ਡਰ ਗਿਆ ਹਾਂ ਕਿ ਤੁਸਾਂ ਗੁੱਸਾ ਕਰੇ ਸੋ। ਬੁੱਢੜੀ ਨੇ ਆਖਾ ਕਿ ਅਗਰ ਇਹ ਗੱਲ ਹੈ ਤੇ ਤੂੰ ਜਿੱਤੇ ਚਾਵੇਂ ਉੱਤੇ ਪੱਤੇ ਗਿਣ ਸਕਦੀ, ਲੇਕਿਨ ਮੇਰੀ ਇੱਕ ਸ਼ਰਤ ਹੈ, ਤੂੰ ਉਹ ਬਾਲ ਮੈਕੂ ਦੇਸੇ ਜਦੋਂ ਤੇਰੀ ਕੁਆਰ ਜਨਮ ਦੇਸੀ। ਉਹ ਆਦਮੀ ਬਹੁ ਘਬਰਾ ਗਿਆ ਤੇ ਡਰ ਦੇ ਮਾਰੇ ਹਾਂ ਕਰ ਦਿੱਤੀ। ਤੇ ਉਹ ਵਕਤ ਵੀ ਆ ਗਿਆ ਜਿਸ ਵੇਲੇ ਬਾਲ ਜੰਮ ਪਿਆ ਤੇ ਉਹ ਇੱਕ ਸ਼ੇਰ ਆਈ। ਉਹ ਘੋਟ ਕੁਆਰ ਬਹੁ ਖੁਸ਼ ਥੀ ਗਏ ਤੇ ਬਾਲ ਕੋ ਲਾਡ ਪਿਆਰ ਕਰਨ ਲੱਗ ਪਏ। ਲੇਕਿਨ ਉਸੀ ਵੇਲੇ ਉਹ ਬੁੱਢੜੀ ਉਥਾਂ ਆ ਗਈ, ਉਹਨੇ ਬਾਲ ਦਾ ਨਾਂ ਰੂਪਲ ਰੱਖਾ ਤੇ ਉਹ ਸ਼ੇਰ ਕੋ ਗਿਣ ਗਈ। ਉਹ ਘੋਟ ਕੁਮਾਰ ਬਹੁ ਦੁਖੀ ਥੀ ਗਏ। ਉਹ ਬੁੱਢੜੀ ਉਸ ਸ਼ੇਰ ਕੋ ਜੰਗਲ ਵਿੱਚ ਇੱਕ ਮੀਨਾਰ ਤੇ ਗਿਣ ਗਈ, ਜਾਂਦਾ ਨਾ ਕੋਈ ਪੌੜੀ ਹਾਈ ਨਾ ਕੋਈ ਦਰਵਾਜ਼ਾ ਹਾਈ, ਸਿਰਫ ਇੱਕ ਬਾਰੀ ਹਾਈ ਜਿੱਥੋਂ ਉਹ ਬੁੱਢੜੀ ਉਕੋ ਮੀਨਾਰ ਦੇ ਅੰਦਰ ਗਿਣ ਗਈ। ਰੂਪਲ ਉਸ ਬੁੱਢੜੀ ਕੋ ਹੀ ਆਪਣੀ ਮਾਂ ਮੰਨਣ ਲੱਗ ਪਈ ਹੈ। ਵਕਤ ਨਾਲ ਰੂਪਲ ਵੱਡੀ ਥੀਂਦੀ ਗਈ, ਰੂਪਲ ਦੇ ਵਾਲ ਸੁਨਹਿਰੀ ਹਨ, ਰੂਪਲ ਦੇ ਸੁਨਹਿਰੀ ਵਾਲ ਵੀ ਵੱਡੇ ਤੇ ਬਹੁ ਵੱਡੇ ਥੀਵਣ ਲੱਗ ਪਏ। ਬੁੱਢੜੀ ਕੋ ਪਤਾ ਲੱਗਾ ਕਿ ਰੂਪਲ ਦੇ ਸੁਨਹਿਰੇ ਵਾਲਾਂ ਵਿੱਚ ਬਹੁ ਤਾਕਤ ਹੈ, ਹੀ ਵਾਸਤੇ ਉਹਨੇ ਰੂਪਲ ਦੇ ਵਾਲ ਕਦੇ ਵੀ ਨਹੀਂ ਕਟਵਾਏ। ਰੂਪਲ ਦੇ ਵਾਲ ਸੋਨੇ ਵਰਗੇ ਸੋਹਣੇ ਹਨ। ਵੱਲ ਬੁੱਢੜੀ ਜੜਨ ਵੀ ਮੀਨਾਰ ਵਿੱਚ ਆਉਣਾ ਚਾਹੁੰਦੀ ਹੈ ਤੇ ਉਹ ਥੱਲੋਂ ਹੱਕਲ ਮਰਿੰਦੀ ਹੈ, ਰੂਪਲ ਔਰ ਰੂਪਲ ਆਪਣੇ ਵਾਲ ਥੱਲੇ ਸੱਟ, ਮੈਂ ਉੱਤੇ ਆਉਣਾ ਹੈ। ਜੜਨ ਵੀ ਰੂਪਲ ਆਵਾਜ਼ ਸੁਣਦੀ ਹੈ ਤੇ ਆਪਣੇ ਵਾਲ ਥੱਲੇ ਸੱਟ ਦਿੰਦੀ ਹੈ ਤੇ ਬੁੱਢੜੀ ਸੁਨਹਿਰੇ ਵਾਲਾਂ ਨੂੰ ਨੱਪ ਕੇ ਮੀਨਾਰ ਤੇ ਚੜ ਆਉਂਦੀ ਹੈ। ਜਿਵੇਂ ਜਿਵੇਂ ਰੂਪਲ ਵੱਡੀ ਥੀਂਦੀ ਗਈ ਤੇ ਹੁੰਦਾ ਦਿਲ ਬਾਹਰ ਵੰਜਣ ਦਾ ਥੀਂਦਾ ਹੈ, ਉਹ ਬਾਹਰ ਦੀ ਦੁਨੀਆ ਦੇਖਣਾ ਚਾਹੁੰਦੀ ਹੈ। ਜਿਹੜੇ ਵੇਲੇ ਉਹ ਬੁੱਢੜੀ ਕੋ ਆਖਾ ਕਿ ਮਾਂ ਮੈਂ ਬਾਹਰ ਵੰਜਣਾ ਚਾਹੁੰਦੀ ਹਾਂ ਤੇ ਬੁੱਢੜੀ ਨੇ ਉਹ ਆਖਾ ਕਿ ਮੈਂ ਤੇ ਕੋ ਇੱਥਾ ਹੀ ਵਾਸਤੇ ਗਿਣ ਕੇ ਆਈ ਹਾਂ ਕਿ ਤੂੰ ਮਹਿਫੂਜ਼ ਰਹੇ, ਬਾਹਰ ਦੀ ਦੁਨੀਆ ਬਹੁ ਜ਼ਾਲਿਮ ਹੈ, ਉਹ ਤੇ ਕੋ ਮਾਰ ਦੇਸਨ, ਹੀ ਵਾਸਤੇ ਮੈਂ ਤੇ ਕੋ ਬਾਹਰ ਨਹੀਂ ਭਿਜੇਂਦੀ। ਜਦੋਂ ਰੂਪਲ ਦਾ 16ਵਾਂ ਜਨਮ ਦੀ ਆਇਆ ਤੇ ਰੂਪਲ ਨੇ ਆਪਣੀ ਮਾਂ ਕੋ ਆਖਾ, ਮੈਂ ਹੁਣ 16 ਸਾਲ ਦੀ ਥੀ ਗਈ ਹਾਂ, ਮੈਂ ਆਪਣਾ ਜਨਮਦਿਨ ਮੀਨਾਰ ਤੋਂ ਬਾਹਰ ਵੰਜ ਕੇ ਮਨਾਉਣਾ ਚਾਹੁੰਦੀ ਹਾਂ, ਮੈਂ ਕੋ ਬਹੁਤ ਚੰਗਾ ਲੱਗਸੀ, ਮੈਂ ਬਾਹਰ ਵੰਜ ਕੇ ਬਹੁਤ ਖੁਸ਼ ਥੀ ਸਾਂ ਤੇ ਮੈਂ ਬਹੁਤ ਕੁਝ ਸਿੱਖ ਸਾਂ, ਮੈਂ ਇੱਕ ਵਾਰੀ ਬਾਹਰ ਵੰਜਣਾ ਚਾਹੁੰਦੀ ਹਾਂ, ਮੈਂ ਦੁਨੀਆ ਦੇ ਬਾਰੇ ਵਿੱਚ ਪੜਾ ਹੈ, ਮੈਂ ਆਪਣਾ ਧਿਆਨ ਰੱਖ ਸਕਦੀ ਹਾਂ। ਲੇਕਿਨ ਬੁੱਢੜੀ ਨੇ ਕੋ ਗੁੱਸੇ ਨਾਲ ਚੁੱਪ ਕਰਵਾ ਦਿੱਤਾ, ਤੂੰ ਕਮ ਅਕਲ ਹੀ, ਤੂੰ ਬਾਹਰ ਨਹੀਂ ਵੰਜ ਸਕਦੀ, ਮੈਂ ਤੈਨੂੰ ਬਹੁਤ ਪਿਆਰ ਕਰਿੰਦੀ ਹਾਂ। ਤੇ ਰੂਪਲ ਸੁਚੇਂਦੀ ਰਹਿ ਗਈ, ਕਾਸ਼ ਕੋਈ ਮੈਂ ਕੋ ਬਾਹਰ ਗਿਣ ਵੰਜੇ। ਇਵੇਂ ਹੀ ਕਰਿੰਦੇ ਹੋਏ 2 ਸਾਲ ਲੰਘ ਗਏ। ਇੱਕ ਦੀਵਾਰ ਉਸ ਮੀਨਾਰ ਕੋਲੋਂ ਇੱਕ ਸ਼ਹਿਜ਼ਾਦਾ ਲੰਘਾ, ਉਹ ਸ਼ਹਿਜ਼ਾਦਾ ਬਹੁਤ ਸੋਹਣਾ ਹੈ। ਜਦੋਂ ਉਹ ਮੀਨਾਰ ਕੋਲੋਂ ਲੰਘਾ ਤੇ ਰੂਪਲ ਹੂੰ ਵੇਲੇ ਗਾਣਾ ਗਾਉਂਦੀ ਪਈ ਹੈ। ਸ਼ਹਿਜ਼ਾਦੇ ਨੇ ਉਹ ਆਵਾਜ਼ ਸੁਣੀ, ਉਹਨੂੰ ਬਹੁਤ ਚੰਗੀ ਲੱਗੀ, ਲੇਕਿਨ ਉਹਨੂੰ ਕੋਈ ਨਜ਼ਰ ਨਹੀਂ ਆਇਆ। ਹੁਣੇ ਸਭ ਤਰਫ ਡਿੱਠਾ, ਲੇਕਿਨ ਉਹ ਕੋਈ ਵੀ ਨਜ਼ਰ ਨਹੀਂ ਆਇਆ। ਉਹ ਰੂਪਲ ਹੈ ਜਿਹੜੀ ਗਾਣਾ ਗਾ ਕੇ ਆਪਣਾ ਦਿਲ ਬਹਿਲੈਂਦੀ ਪਈ ਹੈ। ਸ਼ਹਿਜ਼ਾਦੇ ਨੇ ਡਿੱਠਾ ਕਿ ਉਹ ਆਵਾਜ਼ ਮੀਨਾਰ ਤੋਂ ਆਉਂਦੀ ਪਈ ਹੈ। ਹੁੰਦਾ ਦਿਲ ਕੀਤਾ ਕਿ ਉਹ ਉਹਦੇ ਕੋਲੋਂ ਲਗਾ ਵੰਜੇ। ਉਹ ਉੱਤੇ ਵੰਜਣ ਦਾ ਦਰਵਾਜ਼ਾ ਗੋਲਣ ਲੱਗਾ, ਲੇਕਿਨ ਉਹਨੂੰ ਕੋਈ ਦਰਵਾਜ਼ਾ ਨਾ ਲੱਭਾ। ਉਹ ਵਾਪਸ ਲਗਾ ਗਿਆ, ਲੇਕਿਨ ਉਹਨੂੰ ਉਹ ਗਾਉਣ ਇੰਨਾ ਚੰਗਾ ਲੱਗਾ ਕਿ ਉਹ ਰੋਜ਼ ਸੁਣਨ ਵਾਸਤੇ ਮੀਨਾਰ ਕੋਲੋਂ ਆਉਣ ਲੱਗ ਪਿਆ। ਇੱਕ ਦੀਵਾਰ ਉਹ ਦਰਖਤ ਥੱਲੇ ਖੜਾ ਗਾਣਾ ਸੁਣਦਾ ਪਿਆ ਹੈ। ਹੁਣ ਡਿੱਠਾ ਕਿ ਇੱਕ ਬੁੱਢੜੀ ਆਈ ਤੇ ਉਹਨੇ ਰੂਪਲ ਕੋ ਹੱਕਲ ਮਾਰੀ ਕਿ ਰੂਪਲ ਔਰ ਰੂਪਲ ਆਪਣੇ ਵਾਲ ਸੱਟ, ਮੈਂ ਉੱਤੇ ਆਉਣਾ ਮੈਡੀ ਧੀ। ਸ਼ਹਿਜ਼ਾਦੇ ਨੇ ਡਿੱਠਾ ਕਿ ਉੱਤੋਂ ਇੱਕ ਸ਼ੇਰ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੱਟੇ ਔਰ ਬੁੱਢੜੀ ਹੋਣਾ ਵਾਲਾਂ ਕੋ ਨੱਪ ਕੇ ਉੱਤੇ ਲਗੀ ਗਈ। ਸ਼ਹਿਜ਼ਾਦੇ ਨੇ ਸੋਚਿਆ ਕਿ ਅਗਰ ਇਹ ਮੀਨਾਰ ਤੇ ਵੰਜਣ ਦਾ ਰਾਸਤਾ ਹੈ ਤਾਂ ਮੈਂ ਵੀ ਜ਼ਰੂਰ ਵੈਸਾਂ। ਅਗਲੇ ਦੀਵਾਰ ਜਿਵੇਂ ਹੀ ਅੰਧਾਰਾ ਥੀਆ, ਸ਼ਹਿਜ਼ਾਦਾ ਮੀਨਾਰ ਕੋਲੋਂ ਆਇਆ ਤੇ ਉਹਨੇ ਆਵਾਜ਼ ਬਦਲ ਕੇ ਹੱਕਲ ਮਾਰੀ, ਰੂਪਲ ਔਰ ਰੂਪਲ ਆਪਣੇ ਵਾਲ ਥੱਲੇ ਸੱਟ, ਬੱਚੇ ਤੇਰੀ ਮਾਂ ਨੇ ਉੱਤੇ ਆਉਣਾ ਹੈ। ਇਹ ਸੁਣ ਕੇ ਰੂਪਲ ਨੇ ਆਪਣੇ ਵਾਲ ਸੱਟੇ ਤੇ ਸ਼ਹਿਜ਼ਾਦਾ ਉਹਨਾਂ ਸੁਨਹਿਰੀ ਵਾਲਾਂ ਕੋ ਨੱਪ ਕੇ ਉੱਤੇ ਆ ਗਿਆ। ਸ਼ਹਿਜ਼ਾਦਾ ਜਿਵੇਂ ਹੀ ਉੱਤੇ ਆਇਆ, ਰੂਪਲ ਉਸ ਸ਼ਹਿਜ਼ਾਦੇ ਕੋ ਦੇਖ ਕੇ ਬਹੁ ਘਬਰਾ ਗਈ। ਇੱਕ ਅਣਜਾਣ ਆਦਮੀ ਜਾਂਦੋ ਉਹ ਕਦੇ ਨਾ ਡਿੱਠਾ ਉੱਤੇ ਆ ਗਿਆ ਹੈ। ਰੂਪਲ ਪੁੱਛਾ, ਕੌਣ ਹੈ ਤੂੰ? ਹੂੰ ਆਖਾ, ਮੈਂ ਸ਼ਹਿਜ਼ਾਦਾ ਹਾਂ। ਸ਼ਹਿਜ਼ਾਦੇ ਨੇ ਹੁੰਦੇ ਗਾਣੇ ਦੀ ਤਾਰੀਫ ਕੀਤੀ ਤੇ ਹੁੰਦੀ ਵੀ ਤਾਰੀਫ ਕੀਤੀ ਤੇ ਰੂਪਲ ਬਹੁ ਖੁਸ਼ ਥੀ ਗਈ। ਸ਼ਹਿਜ਼ਾਦਾ ਵੀ ਰੂਪਲ ਦੇ ਹੁਸਨ ਦਾ ਦੀਵਾਨਾ ਥੀ ਗਿਆ। ਸ਼ਹਿਜ਼ਾਦੇ ਨੇ ਰੂਪਲ ਕੋ ਆਖਾ, ਤੂੰ ਮੇਰੇ ਨਾਲ ਕਾਜ ਕਰੇ ਸੇ, ਮੇਰੀ ਕੁਆਰ ਬਣ ਸੇ? ਰੂਪਲ ਨੇ ਹਾਂ ਕਰ ਦਿੱਤੀ ਤੇ ਆਖਾ, ਮੈਂ ਬਾਹਰ ਵੰਜਣਾ ਚਾਹੁੰਦੀ ਹਾਂ, ਲੇਕਿਨ ਮੇਰੀ ਮਾਂ ਮੈਂ ਕੋ ਵੰਜਣ ਨਹੀਂ ਰਹਿੰਦੀ। ਰੂਪਲ ਨੇ ਆਖਾ, ਮੈਂ ਥੱਲੇ ਕਿਵੇਂ ਵੈਸਾਂ? ਸ਼ਹਿਜ਼ਾਦੇ ਨੂੰ ਕੋ ਵਾਅਦਾ ਕੀਤਾ, ਮੈਂ ਤੈਨੂੰ ਕੱਲ ਆਪਣੇ ਨਾਲ ਗਿਣ ਵੈਸਾਂ। ਰੂਪਲ ਨੇ ਸੋਚਿਆ, ਮਾਂ ਦੀ ਬਜਾਏ ਮੈਂ

0: ਕੇ ਹੂੰ ਆਪਣਾ ਹੱਥ ਸ਼ਹਿਜ਼ਾਦੇ ਦੇ ਹੱਥ ਵੀ ਦੇ ਦਿੱਤਾ। ਸ਼ਹਿਜ਼ਾਦਾ ਅਗਲੇ ਦਿਨ ਵਾਪਸ ਆਉਣ ਦਾ ਵਾਅਦਾ ਕਰਕੇ ਆਪਣੇ ਮਹਿਲ ਲਗਾ ਗਿਆ। ਥੋੜ੍ਹੀ ਦੇਰ ਬਾਅਦ ਜਿਹੜੇ ਵੇਲੇ ਬੁੱਢੜੀ ਉੱਥਾਂ ਆਈ ਤਾਂ ਹੂੰ ਸ਼ਹਿਜ਼ਾਦੇ ਕੋ ਮੀਨਾਰ ਤੋਂ ਥੱਲੇ ਲਾਹੁੰਦੇ ਹੋਏ ਡਿੱਠਾ, ਤੂੰ ਕੋ ਸ਼ੱਕ ਥੀ ਕਿ ਕੋਈ ਗੜਬੜ ਹੈ। ਥੋੜ੍ਹੀ ਦੇਰ ਬਾਅਦ ਬੁੱਢੜੀ ਨੇ ਹੱਕਲ ਮਾਰੀ, ਰੂਪਲ ਔਰ ਰੂਪਲ ਆਪਣੇ ਵਾਲ ਥੱਲੇ ਸੱਟ ਦੀਏ, ਮੈਂ ਉੱਤੇ ਆਉਣੇ। ਇਹ ਸੁਣ ਕੇ ਰੂਪਲ ਨੇ ਆਪਣੇ ਵਾਲ ਥੱਲੇ ਸੱਟੇ ਤੇ ਬੁੱਢੜੀ ਉੱਤੇ ਲੱਗੀ ਗਈ। ਬੁੱਢੜੀ ਕੋ ਰੂਪਲ ਤੇ ਬਹੁ ਗੁੱਸਾ ਆਇਆ, ਹੁਣੇ ਗੁੱਸੇ ਨਾਲ ਰੂਪਲ ਕੋ ਧੱਕਾ ਦਿੱਤਾ ਤੇ ਪੁੱਛਾ, ਇੱਥਾ ਕੌਣ ਆਇਆ ਹੈ? ਰੂਪਲ ਨੇ ਡਰ ਦੇ ਮਾਰੇ ਕੁਝ ਵੀ ਨਹੀਂ ਆਖਾ। ਬੁੱਢੜੀ ਨੇ ਆਖਾ ਕਿ ਤੂੰ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਮੈਂ ਤੈਨੂੰ ਕੋ ਪਾਲ ਪੋਸ ਕੀਤਾ, ਵੱਡਾ ਕੀਤਾ ਹੈ, ਤੂੰ ਮੈਂ ਕੋ ਦੋਖਾ ਦੇਵਣ ਦੀ ਸੋਚੇਂਦੀ ਪਈ, ਤੈਨੂੰ ਕੋ ਹਿੰਦੀ ਸਜ਼ਾ ਜ਼ਰੂਰ ਮਿਲ ਸੀ। ਬੁੱਢੜੀ ਨੇ ਰੂਪਲ ਦੇ ਸੁਨਹਿਰੇ ਵਾਲ ਪਕੜੇ ਤੇ ਕੈਂਚੀ ਨਾਲ ਕੱਪ ਦਿੱਤੇ ਤੇ ਰੂਪਲ ਕੋ ਇੱਕ ਜੰਗਲ ਵਿੱਚ ਭੇਜ ਦਿੱਤਾ ਜਿੱਥਾਂ ਕੋਈ ਆਂਦਾ ਵਹਿੰਦਾ ਨਾ ਆਈ। ਬੁੱਢੜੀ ਉਤਾਂ ਸ਼ਹਿਜ਼ਾਦੇ ਦਾ ਇੰਤਜ਼ਾਰ ਕਰਨ ਲੱਗ ਪਈ। ਅਗਲੇ ਦਿਨ ਸ਼ਹਿਜ਼ਾਦਾ ਮੀਨਾਰ ਥੱਲੇ ਆਇਆ ਤੇ ਰੂਪਲ ਕੋ ਹੱਕਲ ਮਾਰੀ ਤੇ ਬੁੱਢੜੀ ਨੇ ਰੂਪਲ ਦੇ ਵਾਲ ਥੱਲੇ ਸੱਟ ਦਿੱਤੇ। ਸ਼ਹਿਜ਼ਾਦਾ ਵਾਲਾਂ ਕੋ ਨਪਕੇ ਉੱਤੇ ਆ ਗਿਆ, ਲੇਕਿਨ ਉਤਾਂ ਰੂਪਲ ਦੀ ਬਜਾਏ ਬੁੱਢੜੀ ਖੜੋਤੀ ਆਈ, ਜਿਹੜੀ ਉਕੂ ਜ਼ਾਲਿਮ ਨਜ਼ਰ ਨਾਲ ਰੇਦੀ ਪਈ ਆਈ। ਬੁੱਢੀ ਨੇ ਆਖਾ, ਤੂੰ ਆਪਣੀ ਮਹਿਬੂਬਾ ਰੂਪਲ ਕੋ ਮਿਲਣ ਆਈ ਨਾ, ਮੈਂ ਉਕੂ ਇੱਥੋਂ ਬਹੁ ਦੂਰ ਭੇਜ ਦਿੱਤੇ, ਤੂੰ ਹੁਣ ਉਕੂ ਕਦੇ ਹੀ ਨਹੀਂ ਮਿਲ ਸਕਦਾ। ਤੇ ਹੁਣ ਸ਼ਹਿਜ਼ਾਦੇ ਕੋ ਗੁੱਸੇ ਨਾਲ ਮੀਨਾਰ ਤੋਂ ਥੱਲੇ ਧੱਕਾ ਦੇ ਦਿੱਤਾ। ਸ਼ਹਿਜ਼ਾਦੇ ਕੋ ਬਹੁ ਸੱਟਾਂ ਆਈਆਂ ਤੇ ਹੁੰਦੀ ਅੱਖਾਂ ਦੀ ਰੋਸ਼ਨੀ ਲੱਗੀ ਗਈ। ਉਹ ਜੰਗਲ ਵਿੱਚ ਫਿੱਟ ਗਿਆ, ਕਿਤਨੇ ਸਾਲਾਂ ਤੱਕ ਉਥੇ ਹੀ ਘੁੰਮਦਾ ਰਿਹਾ ਤੇ ਘਾਸ ਪੱਤੇ ਖਾ ਕੇ ਆਪਣਾ ਪੇਟ ਭਰਿੰਦਾ ਰਿਹਾ। ਇੱਕ ਦੀਵਾਰ ਉਹ ਇੱਕ ਰੇਗਿਸਤਾਨ ਵਿੱਚ ਪਹੁੰਚ ਗਿਆ, ਉਥਾਂ ਗਾਵਣ ਦੀ ਆਵਾਜ਼ ਆਉਂਦੀ ਪਈ ਹੈ। ਉਹ ਉਸ ਆਵਾਜ਼ ਦੇ ਸਹਾਰੇ ਉਸ ਜਗ੍ਹਾ ਤੱਕ ਪਹੁੰਚ ਗਿਆ ਤੇ ਉਸਨੇ ਉਹ ਆਵਾਜ਼ ਪਹਿਚਾਣੀ। ਉਹ ਆਵਾਜ਼ ਰੂਪਲ ਦੀ ਆਈ, ਦੋਵੇਂ ਮਿਲੇ ਤੇ ਰੂਪਲ ਨੇ ਵੀ ਸ਼ਹਿਜ਼ਾਦੇ ਕੋ ਪਹਿਚਾਣ ਕੀਤਾ ਤੇ ਰੋਵਣ ਲੱਗ ਪਈ। ਰੋਂਦੇ ਰੋਂਦੇ ਰੂਪਲ ਦੇ ਹੰਝੂ ਸ਼ਹਿਜ਼ਾਦੇ ਦੀ ਅੱਖੀਆਂ ਵਿੱਚ ਡੱਠੇ ਤੇ ਸ਼ਹਿਜ਼ਾਦੇ ਦੀ ਅੱਖੀਆਂ ਠੀਕ ਸੀ ਗਈਆਂ। ਸ਼ਹਿਜ਼ਾਦਾ ਪਹਿਲੇ ਵਾਲੀ ਗਾਹ ਦੇਖਣ ਲੱਗ ਪਿਆ, ਬੋਲਾ ਉਹ ਸ਼ਹਿਜ਼ਾਦੇ ਦੇ ਮਹਿਲ ਲੱਗੇ ਗਏ। ਸ਼ਹਿਜ਼ਾਦਾ ਰੂਪਲ ਕੋ ਆਪਣੇ ਮਹਿਲ ਗਿਨ ਆਇਆ ਜਿੱਥਾਂ ਉਹਦਾ ਬਹੁ ਸਵਾਗਤ ਥੀਆ। ਬਾਦਸ਼ਾਹ ਤੇ ਰਾਣੀ ਆਪਣੇ ਫਿੱਟੇ ਹੋਏ ਸ਼ਹਿਜ਼ਾਦੇ ਕੋ ਦੇਖ ਕੇ ਬਹੁ ਖੁਸ਼ ਥੀ ਗਏ। ਕੁਛ ਦੇਰ ਬਾਅਦ ਲੋਕਾਂ ਕੋ ਪਤਾ ਲੱਗਾ ਕਿ ਉਹੀਓ ਛੇਰੇ ਜਾਗੋ ਬੁੱਢੜੀ ਆਪਣੇ ਨਾਲ ਚਾ ਗਈ ਹੈ। ਰੂਪਲ ਕੋ ਪਤਾ ਲੱਗਾ ਕਿ ਹੁੰਦੇ ਅਸਲੀ ਮਾਂ ਪਿਓ ਕੌਣ ਹਨ। ਉਹ ਵੱਲ ਉਹਨਾਂ ਕੋ ਮਿਲੀ, ਰੂਪਲ ਦੇ ਮਾਂ ਪਿਓ ਆਪਣੀ ਧੀ ਕੋ ਜਵਾਨ ਦੇਖ ਕੇ ਬਹੁ ਖੁਸ਼ ਥੇ ਤੇ ਉਹਨਾਂ ਨੇ ਰੂਪਲ ਕੋ ਦੱਸਿਆ ਕਿ ਉਹ ਬੁੱਢੜੀ ਵੀ ਮਰ ਚੁੱਕੀ ਹੈ। ਉਹਨਾਂ ਦੋਵਾਂ ਨੇ ਕਾਜ ਕਰਨ ਦਾ ਫੈਸਲਾ ਕੀਤਾ। ਵੱਲ ਬਾਦਸ਼ਾਹ ਨੇ ਸ਼ਹਿਜ਼ਾਦੇ ਤੇ ਰੂਪਲ ਦੀ ਸ਼ਾਦੀ ਦਾ ਐਲਾਨ ਕਰ ਦਿੱਤਾ ਤੇ ਬਹੁ ਧੂਮਧਾਮ ਨਾਲ ਦੋਵਾਂ ਦਾ ਕਾਜ ਕਰਵਾ ਦਿੱਤਾ ਤੇ ਇੱਕ ਵੱਡੀ ਦਾਵਤ ਵੀ ਕੀਤੀ। ਹਿੰਦੇ ਬਾਅਦ ਸ਼ਹਿਜ਼ਾਦਾ ਤੇ ਰੂਪਲ ਹਸੀ ਖੁਸ਼ੀ ਆਪਣੀ ਜ਼ਿੰਦਗੀ ਬਿਤਾਉਣ ਲੱਗ ਪਏ।
1: ਸੁਨਹਿਰੀ ਵਾਲ, ਹੁਣੇ ਤੁਸੀਂ ਇਹ ਕਹਾਣੀ ਸੁਣਦੇ ਪਏ ਹਵੇ। ਕਹਾਣੀ ਸੁਣਾਉਣ ਵਾਲੇ ਹਨ ਵੀਰੇਂਦਰ ਪੁੰਜਾਨੀ। ਮੇਰਾ ਖਿਆਲ ਇਹ ਕਹਾਣੀ ਤੁਹਾਕੂ ਚੰਗੀ ਲੱਗੀ ਹੋ ਸੀ। ਸਰਾਇਕੀ ਪ੍ਰੋਗਰਾਮ ਸੁਣਨ ਵਾਲਿਓ, ਆਧੇ ਨੇ ਜਿੱਥਾ ਹੀ ਨਾ ਪੂਜੇ ਰਵੀ ਉੱਥਾ ਹੀ ਪੂਜੇ ਕਵੀ। ਤੁਸੀਂ ਸਮਝ ਗਏ ਹੋ ਸੋ ਕਿ ਹੁਣ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਕਾਵਿ ਪਾਠ। ਜੀ ਹਾਂ, ਸੁਣੇਂਦੇ ਹਾਂ ਜੋਤੀ ਚੰਦਰ ਦਾ ਕਾਵਿ ਪਾਠ।
2: ਸਾਰੇ ਸਰਾਇਕੀ ਭੀਣੀ ਭਰਾਵਾਂ ਕੋ ਰਾਮ ਰਾਮ ਤੇ ਬਹੁਤ ਸਾਰਾ ਪਿਆਰ। ਮੈਂ ਤੁਹਾਡੀ ਆਪਣੀ ਜੋਤੀ ਵੇਦ ਅੱਜ ਇੱਕ ਵਾਰੀ ਵਲਾ ਤੁਹਾਡੇ ਸਾਰਿਆਂ ਨਾਲ ਰੂਬਰੂ ਥੀਂਦੀ ਪਈ ਹਾਂ। ਵੈਸੇ ਤਾਂ ਤੁਹਾਡੇ ਨਾਲ ਰੂਬਰੂ ਥੀ ਕੇ ਮੈਨੂੰ ਹਮੇਸ਼ਾ ਹੀ ਬਹੁਤ ਖੁਸ਼ੀ ਥੀਂਦੀ ਹੈ, ਲੇਕਿਨ ਅੱਜ ਦੀ ਖੁਸ਼ੀ ਕੁਝ ਖਾਸ ਹੈ, ਕਿਉਂਕਿ ਅੱਜ ਮੈਂ ਤੁਹਾਡੇ ਵਾਸਤੇ ਆਪਣੀਆਂ ਲਿਖੀਆਂ ਹੋਈਆਂ ਕੁਝ ਲਿਖਤਾਂ ਗਿਣ ਕੇ ਹਾਜ਼ਰ ਥਈ ਹਾਂ। ਉਮੀਦ ਕਰਿੰਦੀ ਹਾਂ ਤੁਸੀਂ ਪਸੰਦ ਕਰੇ ਸੋ ਤੇ ਮੇਰਾ ਹੌਸਲਾ ਵੀ ਵਧੇ ਸੋ। ਚਸ ਗਿਨੋ ਜੀ, ਅੱਜ ਦੀ ਮੇਰੀ ਪਹਿਲੀ ਲਿਖਤ ਦਾ ਨਾਂ ਹੈ ਤੈਡਾ ਮੈਡਾ ਪਿਆਰ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਘੋੜ ਤੇ ਕੁਆਰ ਇੱਕੋ ਸਾਈਕਲ ਦੇ ਦੋ ਚੱਕੇ ਹੁੰਦੇ ਨੇ। ਇੱਕ ਚੱਕਾ ਵੀ ਅਗਰ ਜਾਮ ਥੀ ਬੰਨੇ ਤਾਂ ਦੂਜਾ ਰੁਕ ਵੈਂਦੇ ਤੇ ਹੀ ਰਿਸ਼ਤੇ ਵਿੱਚ ਥੋੜੀ ਨੋਕ ਜੋਂਕ, ਰੁੱਠਣਾ ਮਨਾਉਣਾ, ਗੁੱਸਾ ਤੇ ਪਿਆਰ ਸਭ ਨਾਲ ਨਾਲ ਚੱਲਦੇ ਨੇ ਤੇ ਸਾਰੀ ਸ਼ਿਕਾਇਤਾਂ ਕੋਲੋਂ ਬਾਅਦ ਵੀ ਇੱਕ ਦੂਜੇ ਬਗੈਰ ਗੁਜ਼ਾਰਾ ਕਈ ਨਹੀਂ ਥੀ ਸਕਦਾ। ਬਸ ਇਹੋ ਭਾਵ ਗਿਣ ਕੇ ਮੈਂ ਹਾਜ਼ਰ ਹਾਂ। ਮੇਰੇ ਲਿਖਤ ਦਾ ਨਾਂ ਹੈ ਤੈਡਾ ਮੈਡਾ ਪਿਆਰ। ਇਹ ਦੁਨੀਆ ਹੈ ਬਹੁ ਜ਼ਾਲਮ, ਕੋਈ ਨਾ ਚਲਸੀ ਨਾਲ। ਇਹ ਦੁਨੀਆ ਹੈ ਬਹੁ ਜ਼ਾਲਮ, ਕੋਈ ਨਾ ਚਲਸੀ ਨਾਲ। ਮੈਂ ਤੈਡੀ ਤੇ ਤੂੰ ਮੈਡਾ, ਬਸ ਇਹੋ ਸੱਚੀ ਗਾਲ। ਹੋਵਿਨ ਭਾਵੇਂ ਸ਼ਿਕਵੇ ਗਿਲੇ, ਭਾਵੇਂ ਰੰਜਿਸ਼ਾਂ ਹਜ਼ਾਰ। ਹੋਵਿਨ ਭਾਵੇਂ ਸ਼ਿਕਵੇ ਗਿਲੇ, ਭਾਵੇਂ ਰੰਜਿਸ਼ਾਂ ਹਜ਼ਾਰ। ਦਿਲਾਂ ਵਿੱਚ ਹੈ ਮੁਹੱਬਤ, ਕਰ ਨਾ ਸਕਸੇ ਤੂੰ ਇਨਕਾਰ। ਅੱਜ ਅਸਾਂ ਹਾਏ ਨਾਲ ਨਾਲ, ਅੱਜ ਅਸਾਂ ਹਾਏ ਨਾਲ ਨਾਲ। ਰੁੱਸਦੇ ਮਨੀਂਦੇ ਜਿਵੇਂ ਜਵਾਕ, ਛੁੱਟ ਗਿਆ ਜੋ ਸਾਥ ਤੇ ਵਧਾ ਥੀ ਸੇ ਕੱਲਾ ਹਲਾਕ। ਛੋੜ ਸਾਰੀ ਰੰਜਿਸ਼ਾਂ ਤੇ ਭੁੱਲਵਨ ਹਰ ਮੰਦੀ ਗਾਲ। ਛੋੜ ਸਾਰੀ ਰੰਜਿਸ਼ਾਂ ਤੇ ਭੁੱਲਵਨ ਹਰ ਮੰਦੀ ਗਾਲ। ਰਲ ਮਿਲ ਵੰਡੂ ਸੁੱਖ ਦੁੱਖ, ਨਾ ਰਾਵੇ ਦਿਲਾਂ ਵਿੱਚ ਕੋਈ ਮਲਾਲ। ਹਸੀ ਖੁਸ਼ੀ ਜੀ ਗਿੰਨੂ, ਜਿੰਦੜੀ ਹੈ ਬੜੀ ਕਮਾਲ। ਹਸੀ ਖੁਸ਼ੀ ਜੀ ਗਿੰਨੂ, ਜਿੰਦੜੀ ਹੈ ਬੜੀ ਕਮਾਲ। ਰੱਬ ਕੋਲੋਂ ਵੀ ਵੱਤ ਪੁੱਜੂ ਅਸਾਂ ਡੁਹਾਏ ਨਾਲ ਨਾਲ। ਰੱਬ ਕੋਲੋਂ ਵੀ ਵੱਤ ਪੁੱਜੂ ਅਸਾਂ ਡੁਹਾਏ ਨਾਲ ਨਾਲ। ਮੇਰੀ ਅਗਲੀ ਲਿਖਤ ਦਾ ਨਾਂ ਹੈ ਅਲਵਿਦਾ। ਹਿੰਦੀ ਵਿੱਚ ਇੱਕ ਛੇਰ ਆਪਣੇ ਬੇਵਫਾਈ ਕਰਨ ਵਾਲੇ ਪ੍ਰੇਮੀ ਨੂੰ ਅਖੇਂਦੀ ਪਈ ਹੈ

ਵਾਰ ਵਾਰ ਤੁਹਾਡੀ ਹਰ ਗਲਤੀ ਮਾਫ਼ ਚ ਕਰਦੀ ਹਾਂ, ਕਿਉਂਕਿ ਮੇਰਾ ਪਿਆਰ ਤੁਹਾਡੇ ਵਾਸਤੇ ਸੱਚਾ ਹੈ ਅਤੇ ਇਹੋ ਸੱਚਾ ਪਿਆਰ ਤੈਕੂ ਮੇਰੇ ਕੋਲੋਂ ਵਾਪਿਸ ਗਿਣਾ ਸੀ, ਔਰ ਅਗਰ ਇਵੇਂ ਨਾ ਥੀ ਸਕਾ ਤਾਂ ਮੈਂ ਆਪਣੀ ਜ਼ਿੰਦਗੀ ਕੋ ਹੀ ਅਲਵਿਦਾ ਆਖਦੇ ਸਾਂ, ਕਿਉਂਕਿ ਤੁਹਾਡੇ ਬਗੈਰ ਜੀਵਨ ਦਾ ਕੋਈ ਮਤਲਬ ਕਹਿ ਨਹੀਂ। ਜਸ ਗਿੰਨੋ ਜੀ, ਅਲਵਿਦਾ। ਇੱਕ ਵਾਰੀ ਵੱਤ ਦਿਲ ਕੂੰ ਤੋੜਾ ਹੈ ਤੂੰ, ਇੱਕ ਵਾਰੀ ਵੱਤ ਦਿਲ ਕੂੰ ਤੋੜਾ ਹੈ ਤੂੰ, ਇੱਕ ਵਾਰੀ ਵੱਤ ਤਨਹਾ ਛੋੜਾ ਹੈ ਤੂੰ। ਸਮਝ ਕਹਿ ਨਹੀਂ ਆਉਂਦਾ ਕਿ ਬੇਗੈਰਤ ਕੌਣ ਹੈ, ਸਮਝ ਕਹਿ ਨਹੀਂ ਆਉਂਦਾ ਕਿ ਬੇਗੈਰਤ ਕੌਣ ਹੈ ਤੂੰ, ਜਿਹੜਾ ਹਜ਼ਾਰ ਮਾਫ਼ੀਆਂ ਕੋਲੋਂ ਬਾਅਦ ਵੀ ਵਾ ਤੂੰ ਉੱਥੇ ਬਹਿਣਾ ਹੈ, ਜਾਂ ਵੱਲ ਮੈਂ ਜੋ ਤੁਹਾਡੀ ਹਰ ਗਲਤੀ ਨੂੰ ਇਵੇਂ ਭੁਲਾ ਦਿੰਦੀ ਹਾਂ ਜਿਵੇਂ ਕੁਝ ਥੀਆ ਹੀ ਕਹਿਣੀ। ਅਖਾਣ ਹੈ ਕਿ ਉਮੀਦ ਤੇ ਦੁਨੀਆ ਕਾਇਮ ਹੈ, ਅਖਾਣ ਹੈ ਕਿ ਉਮੀਦ ਤੇ ਦੁਨੀਆ ਕਾਇਮ ਹੈ, ਮੈਡੀ ਤਾਂ ਉਮੀਦ ਵੀ ਤੂੰ ਹੈ ਤੇ ਦੁਨੀਆ ਵੀ ਤੂੰ, ਇੱਕ ਤੂੰ ਹੈ ਜਿਹੜਾ ਆਪਣੀ ਗਾਲ ਤੇ ਕਾਇਮ ਕਹਿਣੀ। ਜ਼ਿੱਦ ਤੇ ਅੜੀ ਹਾਂ ਮੈਂ ਹੁਣ, ਜ਼ਿੱਦ ਤੇ ਅੜੀ ਹਾਂ ਮੈਂ, ਵੱਤ ਹੀ ਤੁਹਾਡੇ ਨਾਲ ਖੜੀ ਹਾਂ ਮੈਂ, ਦੇਖਾਂ ਤੇ ਸਹੀ ਕਹਿੰਦੀ ਗੈਰਤ ਜਾਗਦੀ ਹੈ ਪਹਿਲੇ, ਦੇਖੂੰ ਤਾਂ ਸਹੀ ਕਹਿੰਦੀ ਗੈਰਤ ਜਾਗਦੀ ਹੈ ਪਹਿਲੇ, ਤੁਹਾਡੀ ਜਾਗੀ ਤਾਂ ਜੀ ਵੈਸਾ ਮੈਂ, ਮੈਡੀ ਜਾਗੀ ਤਾਂ ਅਲਵਿਦਾ ਥੀ ਵੈਸਾ ਮੈਂ, ਤੁਹਾਡੀ ਜਾਗੀ ਤਾਂ ਜੀ ਵੈਸੀ ਜੋਤ, ਮੈਡੀ ਜਾਗੀ ਤਾਂ ਅਲਵਿਦਾ ਥੀ ਵੈਸੀ ਜੋਤ। ਹੁਣ ਮੈਡੀ ਇੱਕ ਬਈ ਲਿਖਤ ਤੁਸਾਂ ਮੁਲਾਇਜ਼ਾ ਫਰਮਾਓ ਜੀ, ਜਿਹਦਾ ਨਾਮ ਹੈ ਹਾਂ ਦੀ ਪੀੜ, ਕਿ ਕਿਵੇਂ ਇੱਕ ਤ੍ਰਿਮਤ ਆਪਣੀ ਸਾਰੀ ਜ਼ਿੰਦਗੀ ਆਪਣੇ ਖੋਟ ਦੇ ਹਿਸਾਬ ਨਾਲ ਚੱਲਦੀ ਹੈ ਅਤੇ ਉਹਦੇ ਕਏ ਦੇ ਵਿੱਚ ਬਿਤਾ ਦਿੰਦੀ ਹੈ, ਭਾਵੇਂ ਆਪਣਾ ਮਨ ਮਾਰਨਾ ਪਵੇ ਲੇਕਿਨ ਉਹਦੇ ਵਾਸਤੇ ਉਹਦੇ ਖੋਟ ਦੀ ਖੁਸ਼ੀ ਸਭ ਤੋਂ ਅਧਿਕ ਮਾਇਨੇ ਰੱਖਦੀ ਹੈ ਅਤੇ ਉਹ ਤ੍ਰਿਮਤ ਉਹਦੇ ਵਿੱਚ ਹੀ ਆਪਣੀ ਖੁਸ਼ੀ ਲੱਭ ਖਿੰਦੀ ਹੈ ਅਤੇ ਸਾਰੀ ਜ਼ਿੰਦਗੀ ਆਪਣੇ ਹਾਂ ਦੀ ਗਾਲੀ ਨੂੰ ਹਾਂ ਦੇ ਵਿੱਚ ਹੀ ਰੱਖ ਕੇ ਸਾਰੀ ਉਮਰ ਕੱਟ ਗਿੰਦੀ ਹੈ। ਗੌਰ ਨਾਲ ਸੁਣੋ ਜੀ, ਹਾਂ ਦੀ ਪੀੜ। ਬਹੁ ਗਾਲੀ ਨੂੰ ਹਾਂ ਵਿੱਚ ਦੱਬੀ ਬੈਠੀ ਹਾਂ, ਬਹੁ ਗਾਲੀ ਨੂੰ ਹਾਂ ਵਿੱਚ ਦੱਬੀ ਬੈਠੀ ਹਾਂ, ਕੈਂਕੂ ਸ਼ਿਕਵਾ ਕਰਾਂ ਸੁਚੇਂਦੀ ਬੈਠੀ ਹਾਂ, ਦਿਲ ਦਾ ਜਿਹੜਾ ਜਾਨੀ ਹਾਈ, ਦਿਲ ਦਾ ਜਿਹੜਾ ਜਾਨੀ ਹਾਈ, ਜਾਨ ਹੀ ਕੱਢ ਕੇ ਘਿਨ ਗਿਆ ਉਹ ਤਾਂ, ਹੁਣ ਬਸ ਰੱਬ ਕੋਲੋਂ ਆਸ ਲਗਾਏ ਬੈਠੀ ਹਾਂ, ਚਾਹਾਈ ਆਪਣਾ ਵੀ ਇੱਕ ਨਾ ਹੋਵੇ, ਚਾਹਾਈ ਆਪਣਾ ਵੀ ਇੱਕ ਨਾ ਹੋਵੇ, ਚਾਹਾਈ ਆਪਣਾ ਵੀ ਕੋਈ ਮਕਾਨ ਹੋਵੇ, ਕਰਕੇ ਇੱਕ ਜ਼ਿੰਦਗੀ ਕੋ ਦਫਨ ਜੋਤ ਦੂਜੀ ਕੋ ਤਲਾਸ਼ ਕੀਤੀ ਬੈਠੀ ਹਾਂ, ਮੁਸ਼ਕਿਲ ਬਹੁ ਹਾਈ ਤੁਹਾਡੇ ਕੋਲੋਂ ਦੂਰ ਵੰਨਣਾ, ਮੁਸ਼ਕਿਲ ਬਹੁ ਹਾਈ ਤੁਹਾਡੇ ਕੋਲੋਂ ਦੂਰ ਵੰਨਣਾ, ਜ਼ਿੰਦੜੀ ਨੂੰ ਹਾਸਿਲ ਕਰਨਾ ਅਤੇ ਜ਼ਿੰਦੜੀ ਨੂੰ ਹੀ ਭੁੱਲ ਵੰਨਣਾ, ਵਾਤੀ ਹੀ ਜ਼ਹਿਰ ਨੂੰ ਪੀਤੀ ਬੈਠੀ ਹਾਂ, ਵਾਤੀ ਹੀ ਜ਼ਹਿਰ ਨੂੰ ਮੈਂ ਪੀਤੀ ਬੈਠੀ ਹਾਂ, ਡਿੱਠੁਮ ਤੇਰੀ ਖੁਸ਼ੀ, ਡਿੱਠੁਮ ਤੇਰੀ ਖੁਸ਼ੀ, ਜਿਹਦੇ ਵਿੱਚ ਹਾਂ ਦੇ ਜਾਨੀ, ਰਾਹ ਉਹ ਮੈਂ ਚੁਣੀ ਬੈਠੀ ਹਾਂ, ਛੋੜ ਦਿੱਤੁਮ ਤੈਕੂੰ ਤੇਰੀ ਹੀ ਖਾਤਿਰ, ਵਨ ਛੋੜ ਦਿੱਤੁਮ ਤੈਕੂੰ ਤੇਰੀ ਹੀ ਖਾਤਿਰ, ਅਤੇ ਬਦਨਾਮੀ ਆਪਣੇ ਸਿਰ ਗਿੱਧੀ ਬੈਠੀ ਹਾਂ, ਜੀ ਘਿਨ ਜ਼ਿੰਦੜੀ ਹੁਣ ਖੁਸ਼ੀ ਨਾਲ ਤੂੰ, ਵਨ ਜੀ ਘਿਨ ਆਪਣੀ ਜ਼ਿੰਦੜੀ ਹੁਣ ਖੁਸ਼ੀ ਨਾਲ ਤੂੰ, ਇਹ ਦੁਆ ਹੀ ਤੇਰੇ ਨਾਮ ਮੈਂ ਕੀਤੀ ਬੈਠੀ ਹਾਂ, ਇਹ ਦੁਆ ਹੀ ਤੇਰੇ ਨਾਮ ਮੈਂ ਕੀਤੀ ਬੈਠੀ ਹਾਂ। ਇੱਕ ਬਈ ਲਿਖਤ ਤੁਹਾਡੇ ਨਜ਼ਰ ਕਰਦੀ ਪਈ ਹਾਂ ਜਿਸਦਾ ਨਾਮ ਹੈ ਤੂੰ ਮੇਰਾ ਮੁਸਤਕਬਿਲ। ਹੇ ਲਿਖਤ ਵਿੱਚ ਇੱਕ ਛੇਰ ਆਪਣੇ ਹਾਂ ਦੇ ਭਾਵ ਦਸੇਂਦੀ ਪਈ ਹੈ ਕਿ ਕਿਵੇਂ ਡੂ ਪਿਆਰ ਕਰਨ ਵਾਲੇ ਅਸਾਂ ਭਾਵੇਂ ਅੱਜ ਨਿਖੜ ਗਏ ਹਾਂ ਲੇਕਿਨ ਮੈਨੂੰ ਅੱਜ ਵੀ ਉਮੀਦ ਹੈ ਕਿ ਇੱਕ ਦੀਵਾਰ ਅਸਾਂ ਜ਼ਰੂਰ ਮਿਲਸੂ ਅਤੇ ਤੂੰ ਹੀ ਮੇਰਾ ਮੁਸਤਕਬਿਲ ਬਣ ਸੀ। ਚੱਸ ਗਿੰਨੋ ਜੀ, ਤੂੰ ਮੇਰਾ ਮੁਸਤਕਬਿਲ। ਤੂੰ ਤਾਂ ਨਾ ਮਿਲੋਂ ਲੇਕਿਨ ਕਸ਼ਿਸ਼ ਹੈ ਬਰਕਰਾਰ ਹਲੇ ਵੀ, ਤੂੰ ਤਾਂ ਨਾ ਮਿਲੋਂ ਲੇਕਿਨ ਕਸ਼ਿਸ਼ ਹੈ ਬਰਕਰਾਰ ਹਲੇ ਵੀ, ਉਮਰ ਕਟੀਂਦੀ ਪਈ ਹੈ ਅਤੇ ਖਲਿਸ਼ ਹੈ ਬਰਕਰਾਰ ਹਲੇ ਵੀ, ਇਤਫਾਕ ਹਾਈ ਤੇਡਾ ਮੇਡਾ ਮਿਲਣਾ, ਇਤਫਾਕ ਹਾਈ ਤੇਡਾ ਮੇਡਾ ਮਿਲਣਾ, ਇਹ ਜਾਣਦੀ ਹਾਂ ਮੈਂ, ਹਿਜ਼ਰ ਦਾ ਸਮਾਂ ਮੈਕੂੰ ਯਾਦ ਹੈ ਹਲੇ ਵੀ, ਇਤਫਾਕ ਹਾਈ ਤੇਡਾ ਮੇਡਾ ਮਿਲਣਾ, ਇਹ ਜਾਣਦੀ ਹਾਂ ਮੈਂ, ਅਤੇ ਹਿਜ਼ਰ ਦਾ ਸਮਾਂ ਮੈਕੂੰ ਯਾਦ ਹੈ ਹਲੇ ਵੀ, ਹਸਰਤ ਬਹੁ ਹਾਈ ਤੇਡੀ ਥੀ ਕੇ ਰਾਵਣ ਦੀ, ਹਸਰਤ ਬਹੁ ਹਾਈ

0: ਕਿਹੜੀ ਥੀ ਕਿ ਰਾਵਣ ਦੀ ਜ਼ਮਾਨੇ ਦੀ ਅਜ਼ੀਅਤਾਂ ਨਾਲ ਹਲਾਕ ਹਾਂ ਹਲੇ ਵੀ। ਗਮੇ ਦਿਲ ਕੂੰ ਕਿਵੇਂ ਕਰਾਂ ਬਿਆਨ ਮੈਂ, ਗਮੇ ਦਿਲ ਕੂੰ ਕਿਵੇਂ ਕਰਾਂ ਬਿਆਨ ਮੈਂ, ਹਯਾ ਨਾਲ ਝੁਕੀ ਹੈ ਨਿਗਾਹ ਹਲੇ ਵੀ। ਨਾ ਮੈਂ ਨਾ ਸਮਝ ਹਾਮੀ, ਨਾ ਤੂੰ ਖੁਦ ਪਰਸਤ ਹਾਵੇਂ, ਨਾ ਮੈਂ ਨਾ ਸਮਝ ਹਾਮੀ, ਨਾ ਤੂੰ ਖੁਦ ਪਰਸਤ ਹਾਵੇਂ, ਕਿਸਮਤ ਤੂੰ ਆਪਣੀ ਹੈਰਾਨ ਹਾਂ ਹਲੇ ਵੀ। ਸਮਝੇਂਦੀ ਹੈ ਜੋਤ ਮੈਡਾ ਮਾਜ਼ੀ ਹੈ ਤੂੰ, ਇਹ ਸਮਝੇਂਦੀ ਹਾਂ ਮੈਂ ਮੈਡਾ ਮਾਜ਼ੀ ਹੈ ਤੂੰ, ਮੁਸਤਕਬਿਲ ਵੀ ਥੀ ਸੇ ਮੈਡਾ ਇਹ ਉਮੀਦ ਹੈ ਹਲੇ ਵੀ, ਮੁਸਤਕਬਿਲ ਵੀ ਥੀ ਸੇ ਇਹ ਉਮੀਦ ਹੈ ਹਲੇ ਵੀ। ਅਤੇ ਇਹ ਬਹੁਤ ਸਾਰੀ ਸੀਰੀਅਸ ਲਿਖਤਾਂ ਤੋਂ ਬਾਅਦ ਅੱਜ ਮੈਂ ਇੱਕ ਬਚਪਨ ਦੀ ਤੁਹਾਨੂੰ ਪੋਇਮ ਸੁਣੇਨੀ ਹਾਂ। ਮੈਡੀ ਜਿਹੜੀ ਇਹ ਲਿਖਤ ਹੈ ਤੁਸੀਂ ਸਾਰਿਆਂ ਨੂੰ ਉਮਰ ਦੇ ਉਸ ਪਿਆਰੇ ਸਮੇਂ ਦੇ ਵਿੱਚ ਗਿਣ ਵੈਸੀ ਜਿਹੜਾ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਤੇ ਬੇਫਿਕਰ ਸਮਾਂ ਹੁੰਦਾ ਹੈ, ਯਾਨੀ ਕਿ ਬਚਪਨ, ਜਦੋਂ ਅਸਾਂ ਸਾਰੇ ਆਪਣੇ ਯਾਰ ਬੇਲੀਆਂ ਅਤੇ ਸਹੇਲੀਆਂ ਨਾਲ ਬਹੁਤ ਚੰਗਾ ਵਕਤ ਬਿਤਾਇਆ ਹੈ ਅਤੇ ਹੁਣ ਬਸ ਉਸ ਡਿਆਂ ਦੀਆਂ ਯਾਦਾਂ ਹੀ ਸਾਡੇ ਨਾਲ ਹਨ। ਮੁਲਾਇਜ਼ਾ ਫਰਮਾਓ, ਇਸ ਲਿਖਤ ਦਾ ਨਾਮ ਹੈ ਬਚਪਨ। ਹਾਂ ਉਹ ਬਚਪਨ, ਅਨਮੋਲ ਬਚਪਨ, ਯਾਦਾਂ ਦਾ ਖਜ਼ਾਨਾ, ਖੱਟੜਾ ਮਿੱਠੜਾ, ਬਚਪਨ ਹਾਈ ਸਭ ਤੋਂ ਅਨਮੋਲ। ਜਦੜ ਇੱਕ ਕੱਟੀ ਨਾਲ ਸ਼ੁਰੂ ਥੀਆ ਜਿਹੜਾ, ਅੱਬਾ ਆਖ ਕੇ ਖਤਮ ਥੀ ਵੈਂਦਾ ਹਾਈ। ਜਦੜ ਇੱਕ ਕੱਟੀ ਨਾਲ ਸ਼ੁਰੂ ਥੀਆ ਜਿਹੜਾ, ਅੱਬਾ ਆਖ ਕੇ ਖਤਮ ਥੀ ਵੈਂਦਾ ਹਾਈ। ਜਦੜ ਇੱਕ ਦੂਜੇ ਕੋ ਮਿਲੇ ਬਿਨਾ ਡੀ ਪੂਰਾ ਨਾ ਥੀਂਦਾ ਹਾਈ। ਸੱਚੀ ਉਹ ਬਚਪਨ, ਅਨਮੋਲ ਬਚਪਨ, ਯਾਦਾਂ ਦਾ ਖਜ਼ਾਨਾ, ਖੱਟੜਾ ਮਿੱਠੜਾ। ਉਹ ਵਕਤ ਚੰਗਾ ਹਾਈ ਜਦੜ ਰਲ ਮਿਲ ਬਾਂਦੇ ਹੱਸੇ, ਉਹ ਵਕਤ ਚੰਗਾ ਹਾਈ ਜਦੜ ਰਲ ਮਿਲ ਬਾਂਦੇ ਹੱਸੇ, ਕੁਝ ਤੂੰ ਆਪਣੀ ਕੁਝ ਮੈਂ ਆਪਣੀ, ਜਿੰਦੜੀ ਦਾ ਹਾਲ ਵੰਡੇਂਦੇ ਹੱਸੇ। ਤੈਡਾ ਦੁੱਖ ਮੈਡਾ ਹਾਈ ਤੇ ਮੈਡਾ ਦਰਦ ਤੈਡਾ ਹਾਈ, ਤੈਡਾ ਦੁੱਖ ਮੈਡਾ ਹਾਈ ਤੇ ਮੈਡਾ ਦਰਦ ਤੈਡਾ ਹਾਈ। ਹਾਂ ਬਚਪਨ ਹਾਈ ਸਭ ਤੋਂ ਅਨਮੋਲ, ਯਾਦਾਂ ਦਾ ਖਜ਼ਾਨਾ, ਖੱਟੜਾ ਮਿੱਠੜਾ। ਹੁਣ ਵੱਡੇ ਜੋ ਥੀ ਗਏ ਹਾਂ, ਹੁਣ ਵੱਡੇ ਜੋ ਥੀ ਗਏ ਹਾਂ, ਬਹੁ ਗਾਲੀ ਅੰਦਰ ਹੀ ਅੰਦਰ ਪੀ ਗਏ ਹਾਂ। ਕੁਝ ਸੁਪਨੇ ਪੂਰੇ ਥਏ ਤੇ ਕੁਝ ਸੁਪਨੇ ਹੀ ਰਹਿ ਗਏ, ਕੁਝ ਸੁਪਨੇ ਪੂਰੇ ਥਏ ਤੇ ਕੁਝ ਸੁਪਨੇ ਹੀ ਰਹਿ ਗਏ, ਲੇਕਿਨ ਉਸ ਅਨਮੋਲ ਬਚਪਨ ਦੀਆਂ ਮਿੱਠੀਆਂ ਖੱਟੀਆਂ ਯਾਦਾਂ ਦਾ ਖਜ਼ਾਨਾ ਹਜਣ ਵੀ ਸਾਡੇ ਨਾਲ ਹੈ। ਉਹ ਬਚਪਨ, ਅਨਮੋਲ ਬਚਪਨ, ਯਾਦਾਂ ਦਾ ਖਜ਼ਾਨਾ, ਖੱਟੜਾ ਮਿੱਠੜਾ, ਯਾਦਾਂ ਦਾ ਖਜ਼ਾਨਾ, ਖੱਟੜਾ ਮਿੱਠੜਾ।
1: ਹੁਣੇ ਤੁਸਾਂ ਕਾਵੇ ਪਾਠ ਸੁਣਦੇ ਪਏ ਹਵੇ, ਕਾਵੇ ਪਾਠ ਕਰਨ ਦੇ ਪਏ ਹਨ ਜੋਤੀ ਚੰਦਰ। ਸੁਣਨ ਵਾਲਿਓ, ਇਹ ਕਵਿਤਾਵਾਂ ਤੁਹਾਨੂੰ ਕਿੰਜ ਦੀਆਂ ਲੱਗੀਆਂ, ਸਾਕੂ ਖੱਤ ਵਿੱਚ ਲਿਖ ਕੇ ਦੱਸਣਾ। ਤੇ ਹੁਣ ਮੈਂ ਇੱਕ ਸਰਾਇਕੀ ਗੀਤ ਵੀ ਗਿਣ ਕੇ ਆਈ ਹਾਂ, ਗੀਤ ਬਹੁ ਵਧੀਆ ਏ। ਕਦੇ ਯਾਰ ਹੁੰਦਾ ਸੀ ਸਾਡਾ, ਕਦੇ ਪਿਆਰ ਹੁੰਦਾ ਸੀ ਸਾਡਾ, ਗਾਵਣ ਵਾਲੇ ਹਨ ਮਹਿਕ ਮਲਿਕ।

0: ਰੋਈ ਸੂਕ ਜਾਵੇ।
1: ਬੀਨਣੀ ਦੋਨੋਂ ਪਾੜੀਆਂ ਨੇ ਦੂਜੇ ਖੂੰਟੇ ਬਾਂਧ ਦੇਈ। ਚਲੋ ਇਸ਼ਾ ਉੱਪਰ ਸੁਪਰ ਦਾ ਕੰਮ ਤੋਂ ਕਰ ਲਿਆ ਕਰ, ਜ਼ਿਆਦਾ ਦੋਹਰਾ ਨਾ ਹੋਵੇ ਤੋ।
0: ਮਾਊ ਇਸ਼ਾ ਕੰਮ ਤੋਂ ਆ ਆਪੀ ਕਰ ਲੈ ਸੀ ਨੇ, ਖੇੜੇ ਦੀ ਜ਼ਰੂਰਤ ਹੀ ਕੋਨੀ। ਇਨਰੀ ਯਾਦਦਾਸ਼ਤ ਬਹੁਤ ਹੈ, ਆ ਦੋ ਦਿਨ ਦੀ ਬਾਤ ਕੌਣ ਭੁੱਲੇ, ਦੋ ਦਿਨ ਦੀ।
2: ਲਾਗੇ ਰਾਤ ਪਾਡੀਆਂ ਨੇ ਨਿਆਰਾ ਨਿਆਰਾ ਪੁਣੀ ਨਹੀਂ ਬੰਦਿਆ। ਭਰ ਲਿਓ ਬਾਲਟੀ ਦੂਧ ਦੀ, ਲੈ ਲਿਓ ਸੋਰ ਕਾ ਜਾਡੀ ਜਾਡੀ ਚਾਹ।
1: ਬੀਨਣੀ ਪਾਡੀਆਂ ਨੇ ਦੂਜੇ ਖੁੰਟੇ ਬੰਦਿਆ ਹੀ ਕੋਨੀ, ਰਾਤ ਨੇ ਦੂਧ ਸਗਲੋ ਹੀ ਚੂੰ ਗਿਆ। 15 ਸੇਰ ਪੱਕੋ ਦੂਧ ਨਾਸ ਹੋ ਗਿਓ। ਪਾੜੀਆਂ ਗਏ ਘਣੇ ਦੂਧ ਸੂ ਮੋਕ ਲਾਗ ਦਿੱਤੀ ਬਾ ਨਿਆਰੀ।
3: ਨਾ ਬਈ ਹੂੰ ਤੂੰ ਕੋ ਬੰਦਿਆ ਨੀ, ਦੇਖ ਤੂੰ ਆਈ ਪਣ ਉਹ ਸੋਚੋ ਬੈਂਸ ਪਾੜੀਆਂ ਨੇ ਚਾਟਣ ਲਾਗ ਰਹੀ ਹੈ।
0: ਬੈਂਸ ਸਿਉਂ ਅਲਗਾ ਨੀ ਬਾਂਧ ਸੀ, ਜਣਾ ਥਣਾ ਸਿਉਂ ਦੁੱਧ ਪਾੜੀਆਂ ਚਾਟ ਗਿਆ ਵਾ। ਕਈ ਬਾਤ ਹੋਈ ਬਾਟੀ,
1: ਤੰਨੇ ਚੰਗੋ ਬੋਲੋ ਠਾਓ, ਸਾਗੇ ਬੰਦੜਾ ਤੋਂ ਦੁੱਧ ਚੁੰਗ ਸੀ, ਘੜੀ ਘੜੀ ਚਾਹ ਵੀ ਤੋ ਬਣਾਉਣੀ ਪੜਾ ਹੈ।
3: ਮਾਨੇ ਕਾਈ ਠਾਓ, ਬੇਸ਼ਾਂ ਰਾਤ ਨਹੀਂ ਪਾਓਸ ਜਿਸੀ, ਸਗਲੋ ਦੁੱਧ ਪਾੜੀਆਂ ਨਹੀਂ ਚੁੰਗਾ ਦੇਸੀ।
0: ਇਹ ਮਾਊ ਕਿਆ ਮਿਰੋੜਾ ਕਰੇ ਤੂੰ, ਕਾਈ ਹੋ ਗਿਓ ਤੂੰ।
1: ਹਾਂ ਮੇਰਾ ਹੈ ਕਾਲਾ ਚਾਬੇੜਾ, ਜੱਕੋ ਹੂੰ ਕਮਾਊ ਅਰ ਆ ਖਾਵੇ ਮਾਚੇ ਪਰ ਬੈਠ, ਕਿਤਰੋ ਨੁਕਸਾਨ ਹੋ ਗਿਓ ਅਰ ਕਵੇ ਰੋਲਾ ਕਿਉਂ ਨਹੀਂ ਕਰੇ।
3: ਸੁਣੋ ਕਾਈ, ਮਾਂ ਜੀ ਨੇ ਸਮਝਾ ਦਿਓ ਆ, ਮਾਨੇ ਨਾਣੋ ਦੋਣੋ ਹੀ ਪੜੇ, ਸੁਰਖੀ ਬਿੰਦੀ ਲਗਾਉਣੀ ਪੜੇ, ਪੱਛੇ ਕਿਸੇ ਸਾਹਮਣੇ ਬੋਲਣ ਲੱਗ ਗਈ। ਹਾਂ ਹੂੰ ਲਿਆਸ ਥੋੜ੍ਹੀ ਰੱਖਿਆ ਕਰੂੰ, ਪੱਛੇ ਕਿਸੇ ਸਾਸੂ ਬਹੁ ਚੁੰਡਮ ਚੁੰਡਾ ਹੋਊਗੀ।
2: ਸੁਣ ਲਈ ਨਾ ਬਹੁਰੋ ਬੜਬੜਾਟ, ਆ ਤੋ ਅਬੇ ਇਹੀ ਕਰਸੀ, ਅਰਣ ਤੋ ਤੇਰਾ ਹੀ ਨਹੀਂ ਸਗਲਾ ਰੇ ਮੂੰਹ ਮਾਏ ਆਂਗਲੀ ਫੇਰਦੀ।
1: ਹਾਂ ਆ ਕਸਰ ਰਹਿ ਗਈ, ਆ ਔਰ ਪੂਰੀ ਕਰ ਦੇ, ਜੱਕਾਂ ਲੋਕ ਤੇਰੀ ਘਣੀ ਅੱਛੀ ਬਾਤਾਂ ਕਰਸੀ ਕਿ ਬਾਂਗੇ ਬੀਣੀ ਇਸੀ ਆਈ ਹੈ।
3: ਇੱਕ ਬਾਤ ਸੁਣ ਲਿਓ, ਹੂੰ ਹੀ ਗਰਮਾ ਹੀ ਖੋਰ ਸਿਓ ਕਰਨ ਕੋਨੀ ਆਈ, ਮੰਨੇ ਕੁਣੀ ਕਾਮ ਕੋ ਨਾ ਕਿਆ ਕਰੋ, ਹੁਸੀ ਜਿਸੋ ਆਪੀ ਕਰ ਲੈ ਸਿਓ, ਨੀ ਤੋ ਕਾਮ ਜਾਓ ਬਾੜ ਮਾਈ, ਮੇਰੂ ਕੋਨੀ ਹੋਏ ਨੀ।
0: ਕਾਈ ਕਯੋ ਅਬ ਕੜੇ ਬੋਲੀ, ਮਨੇ ਬਹੁਤ ਦਿਨ ਹੋ ਗਿਆ ਦੇਖਤੇ ਨੇ, ਤਨੇ ਹੂੰ ਹੂੰ ਸਿਰ ਚੜਾ ਲਈ, ਤੂੰ ਮਾਊ ਬਾਬੇ ਖਾਤਰ ਇਣ ਤਰ੍ਹਾਂ ਬੋਲੇ, ਇਣ ਤਰ੍ਹਾਂ ਬੋਲੇ ਤੂੰ, ਮੂੰ ਏਕ ਮਾਏ ਲਗ ਵਰਗੀ ਸਿੱਧੀ ਕਰਨਾ ਖੁਲਾ, ਪਟ ਰਾਣੀ ਆ ਤੂੰ ਸਾਮੀ ਹੋਰ ਬੋਲਣ ਲੱਗ ਗਈ। ਅਰੇ ਕਾਲ ਰੀ ਭੂਤਣੀ ਹਰ ਸੇਵਾ ਮਾਏ ਆਦ ਹੈ।
2: ਅਬੇ ਤੋ ਬਹੁਤ ਮੁੜ ਹੋ ਗਏ ਲਾਡੀ, ਜੇ ਸਰੂ ਮਾਏ ਸਿਰ ਨਾ ਚੜਾਉਣ ਤੋ ਇਹ ਦਿਨ ਕਿਉਂ ਦੇਖਣਾ ਪੜਤਾ। ਸੁਣ ਮਾਨੇ ਜ਼ਮੀਨ ਕੁਚਰਨੀ ਪੜੇ, ਰੇਠੀ ਦੇਖਣਾ ਪੜੇ ਬੇਟਾ।
1: ਹਾਲਤਾਨੀ ਕੀ ਦੇਰ ਨਹੀਂ ਹੋਈ ਹੈ, ਬੋਈ ਘਰੇ ਬਹਿ ਆਪਾਂ, ਦਿਨ ਕੇ ਗੋ ਗੰਮੜੋ ਆਥਨ ਨੇ ਘਰੇ ਆ ਜਾਵੇ, ਬੋ ਗੰਮੜੋ ਕੋ ਨਹੀਂ ਹੋਵੇ ਲਾਡੀ, ਮਿਨ ਖਾਣਾ ਸਾ ਕੰਮ ਕਰੋ, ਜਦ ਤੋ ਲਾਗੋ ਫੂਟਰਾ।
0: ਅਰ ਜੇ ਤੇਰੇ ਨਾ ਜਚੇ ਜਣਾ ਚਾਲ ਗਾਲ ਲੈ ਗਾਬਾ ਜੋੜੇ ਮੈਂ, ਅਰ ਕਰ ਦੇ ਛੁੱਟੀ।
4: ਇਹ ਨਾ ਗੋ ਮਨੇ ਮਾਫ ਕਰ ਦਿਓ, ਬਿੱਲੀ ਜਿੱਦਰਾ ਦਿਨ ਪਿਲਾ ਲੈਨੇ, ਅਬ ਤੋ ਸਾਰਾ ਘਰ ਰੋ ਕੰਮ ਕਰ ਸਿਓ, ਅਬ ਤੋ ਅਸਲੀ ਮਾਉ ਬਾਬਾ ਤੇ ਹੀ ਹੋ, ਤਾਰਾ ਤੋ ਪਗਲਾ ਦੋ ਦੋ ਦੋ ਰੁਪੀ ਸਿਓ।
0: ਆ ਹੋਈ ਨੀ ਬਾਤ, ਉਹ ਪੜਿਓ ਘਰ ਆਛੋ ਲਾਗੇ ਬੋ ਖਾ, ਸਾਥੇ ਮਾਉ ਬਾਬੇ ਰੀ ਕਰ ਸੇਵਾ, ਨੀ ਤੋ ਉਹ ਦੇਖ ਲੈ ਪਗ ਮਾਏ ਆਂਗਣ ਸੋਲਾ ਰੁਆਵੇ, ਬਸ ਇਤਰੇ ਮੈਂ ਸਮਝ ਜਾ, ਆਗੇ ਹੂੰ ਕੀ ਨਹੀਂ ਬੋਲ।
2: ਅਬਾ ਸੋ ਕਿਉਂ ਸਮਝ ਗਈ, ਗਰਮਾ ਆਛੀ ਤਰੀਆਂ ਰਹਿਸੀ, ਗਰੇ ਕਾਮ ਕਾ ਸਾਥੇ ਮਾਰੀ ਸੇਵਾ ਕਰਸੀ, ਤੂੰ ਬੇਟਾ ਮੇ ਦੋਨੋਂ ਇਹਨੇ ਬਹੁ ਨੀ ਬੇਟੀ ਬਣਾਉਣ ਰਾਖਸ਼ਾਂ, ਬਲਾ ਬੇਟੀ ਬਣਾਉਣ ਰਾਖਸ਼ਾਂ।
0: ਵਾਹ ਬਾਪੂ ਜੀ ਦੇਖੋ ਕਿਤੀ ਆਛੀ ਬਾਤ ਹੈ, ਅਬੇ ਆਪਾਂ ਸਾਰਾ ਰਲ ਮਿਲ ਗਏ ਰਹਾਂਗਾ। ਅਰੇ ਰੋਕੜਾ ਜੀ ਥੇ ਕਿਨੂੰ ਆ ਗਿਆ,
5: ਮੈਂ ਤੁਹਾਡੀ ਸਾਰੀ ਬਾਤਾਂ ਸੁਣ ਲਈ, ਬਾਤਾਂ ਤੋਂ ਸਾਰੀ ਅੱਛੀ ਕਰੀ ਹੈ, ਬੋਲੋ ਬੀਣਨੀ ਕੀ ਜੈ।

ਕਿ ਹੰਸਾ ਆਪਣੀ ਡਾਲ ਨੇ ਛੋੜ ਕਠੇ ਮਤ ਜਾਏ, ਦੁੱਖ ਮੈਂ ਆਡਾ ਆਵਸੀ ਔਰ ਕੋਈ ਨਾ ਆਏ। ਰਾਮ ਰਾਮ ਸਾ। ਗੁਰਬੰਦ ਕਾਰਜਕ੍ਰਮ ਸੁਣਨ ਦੇ ਸਗਲੇ ਬੇਲੀਆਂ ਨੇ, ਸਗਲੇ ਸਾਥੀਆਂ ਨੇ, ਸਗਲੇ ਮਾਇਤਾ ਨੇ ਅੱਜ ਵਿਕਾਸ ਪਾਰਿਕ ਕਨਿਸ਼ੂ ਖਣਾ ਖਣਾ ਰਾਮ ਰਾਮ, ਮੋਕਲਾ ਮੋਕਲਾ ਰਾਮ ਰਾਮ ਸਾ। ਬੇਲੀਓ ਬਾਤ ਕਹੀ ਜੇ ਕਿ ਜੀਵਨ ਮਾਏ ਅਸਲੀ ਸੁੱਖ ਲੈਣ ਰੋ ਇੱਕ ਹੀ ਤਰੀਕੋ ਹੈ, ਕਿ ਕਿੰਗੇ ਵੀ ਸੁੱਖ ਮਾਏ ਸਾਗਰ ਰਹੋ ਜਾਂ ਨਾ ਰਹੋ, ਪਰ ਦੁੱਖ ਮਾਏ ਮਰਮ ਬਣਨੇ ਰਹੋ ਅਵਸਰ ਕਦੇ ਨਹੀਂ ਛੋੜਨੋ। ਇਨ ਬਾਤ ਛੂੰ ਜੁੜੇੜੀ ਇੱਕ ਛੋਟੀ ਸੀ ਕਹਾਣੀ ਛੂੰ ਕਾਰਜਕ੍ਰਮ ਦੀ ਸ਼ੁਰੂਆਤ ਕਰਾਂ। ਜੰਗਲ ਮਾਏ ਇੱਕ ਖਰਿਓ ਬਰੋ ਪੇੜ ਹੋ, ਜਿਕੇ ਪਰ ਕਈ ਪਕਸ਼ੀ ਆਪਰੋ ਠਿਕਾਣੋ ਬਣਾ ਰੱਖਿਓ। ਇੱਕ ਦਿਨ ਇੱਕ ਸ਼ਿਕਾਰੀ ਰਹਿ ਜ਼ਹਿਰ ਛੂੰ ਭਰੇੜੇ ਤੀਰ ਰੋ ਨਿਸ਼ਾਨੋ ਚੁੱਕ ਜੇ, ਜਗੇ ਛੂੰ ਬੋ ਤੀਰ ਈ ਪੇੜ ਗੇ ਲੱਗੇ। ਧੀਰੇ ਧੀਰੇ ਪੇੜ ਸੁੱਕਣ ਲੱਗ ਜੇ, ਪੱਤਾ ਝੜਨ ਲੱਗ ਜੇ, ਔਰ ਫੜ ਤੋਂ ਆਉਣਾ ਹੀ ਬੰਦ ਹੋ ਜੇ। ਅਭੀ ਪੇੜ ਪਰ ਰਹਿਣੀਆਂ ਸਗਲਾ ਪਕਸ਼ੀ ਧੀਰੇ ਧੀਰੇ ਦੂਸਰੀ ਜਗ੍ਹਾ ਆਪੋ ਡੇਰੋ ਜਮਾਵੇ, ਪਰ ਇੱਕ ਤੋਤੋ ਜਿਕੋ ਵੀ ਪੇੜ ਪਰ ਰਹਿ ਤੋ ਵੋ ਵੀ ਪੇੜ ਨੇ ਛੋੜ ਗਏ ਜਾਣ ਨੇ ਤਿਆਰ ਕੋ ਨਹੀਂ ਹੋ। ਟੇਮ ਨਿਕਲਤਾ ਨਿਕਲਤਾ ਤੋਤੋ ਵੀ ਕਮਜ਼ੋਰ ਹੋਣ ਲੱਗ ਗਿਓ। ਆ ਬਾਤ ਜਦ ਦੇਵਲੋਕ ਪੁੱਗੀ ਤਾਂ ਭਗਵਾਨ ਖੁਦ ਵੀ ਤੋਤੇ ਨੇ ਦੇਖਣ ਖਾਤਰ ਪ੍ਰਥਵੀ ਲੋਕ ਪਰ ਆਇਆ। ਬੇਬੀ ਤੋਤੇ ਨੇ ਬੋਲਿਆ ਕਿ ਇਨ ਜੰਗਲ ਮਾਏ ਘਣਾ ਸਾਰਾ ਪੇੜ ਹੈ, ਵਾਂ ਪਰ ਫਲ ਵੀ ਹੈ, ਕੋਟਰਾ ਵੀ ਹੈ, ਤਾਂ ਤੂੰ ਇਹ ਮਰਤੇ ਪੇੜ ਖਾਤਰ ਆਪਣੋ ਜੀਵਨ ਕਿਉਂ ਬਰਬਾਦ ਕਰਨ ਲੱਗ ਰਿਹਾ ਹੈ। ਤੋਤੋ ਬੋਲਿਆ, ਮਹਾਰਾਜ, ਮੈਂ ਇਹ ਪੇੜ ਦਾ ਫਲ ਖਾਰ ਇੱਥੋਂ ਵੱਡੋ ਹੋਇਓ, ਕਈ ਵਾਰ ਅਣ ਮੇਰੀ ਰਕਸ਼ਾ ਕਰੀ, ਮੇਰੋ ਉਹ ਮਾਨਣੋ ਹੈ ਕਿ ਜਿਕੇ ਸਾਗੇ ਸੁੱਖ ਭੋਗਿਓ ਤਾਂ ਦੁੱਖ ਪੂਰੇ ਟੇਮ ਮਾਏ ਬਿਨੇ ਸਾਗੇ ਰਹੋ। ਭਗਵਾਨ ਬੋਲੇ, ਤੇਰੀ ਬਾਤ ਛੂ ਮੈਂ ਬੜੋ ਖੁਸ਼ ਹੋਇਓ, ਕੋਈ ਵਰਦਾਨ ਮੰਗ। ਤਾਂ ਤੋਤੋ ਬੋਲੇ ਕਿ ਇਹ ਪੇੜ ਨੇ ਪੁੱਠੋ ਹਰਿਓ ਭਰਿਓ ਕਰ ਦਿਓ, ਭਗਵਾਨ ਰੇ ਆਸ਼ੀਰਵਾਦ ਛੂ ਪੇੜ ਮਾਏ ਜਾਨ ਆਗ ਜੇ। ਛੋਟੀ ਸੀ ਕਹਾਣੀ ਬੇਲੀਓ, ਪਰ ਸੀਖ ਮੋਟੀ ਦੇਵੇ ਕਿ ਜਦ ਕੋਈ ਮਿਨਖ ਰੋ ਮਾੜੋ ਟੇਮ ਆਵੇ ਤਾਂ ਬਿੰਗੀ ਹਿੰਮਤ ਟੁੱਟਣ ਲੱਗ ਜੇ, ਔਰ ਇਸੇ ਟੇਮ ਪਰ ਜਦ ਸਾਗੇ ਵਾਲਾ ਵੀ ਬਿਨਾਂ ਛੋੜ ਕੇ ਚੱਲਦਾ ਰਹੇ ਤਾਂ ਉਹ ਔਰ ਟੁੱਟ ਜੇ। ਬੁਰੇ ਟੇਮ ਮਾਏ ਆਪਾਂ ਵੀ ਖਾਤਰ ਕੀ ਕਰ ਸਕਾਂ ਜਾਂ ਨਾ ਕਰ ਸਕਾਂ, ਪਰ ਜੇ ਆਪਾਂ ਬਿਨਾਂ ਉਹ ਵਿਸ਼ਵਾਸ ਦਿਰਾਵਾਂ ਕਿ ਮੈਂ ਤੇਰੇ ਸਾਗ ਹਾਂ, ਤਾਂ ਆਹ ਬਾਤ ਬਿੰਗੇ ਮਾਏ ਇੱਕ ਨਈ ਸ਼ਕਤੀ, ਨਈ ਊਰਜਾ ਦੇਵੇ, ਨਈ ਉਹ ਜੀਵਨ ਦੇਵੇ। ਇਨ ਖਾਤਰ ਬੁਰੇ ਟੇਮ ਮਾਏ ਆਪਣੇ ਬੇਲੀਆਂ ਰੋ ਸਾਗੋ ਕਦੀ ਨਹੀਂ ਛੋੜਨੋ। ਕਹੀ ਜੇ ਨਹੀਂ ਕਿ ਵਿਪਤੀ ਪਾਏ ਧੀਰਜ ਧਰੇ, ਕਰੇ ਕਰੇ ਉਪਾਏ, ਭਗਤ ਪਾਏ ਨਹੀਂ ਚੂਕੀਏ, ਨਿਸ਼ਚੈ ਫਲ ਮਿਲ ਜਾਏ। ਭਜਨ ਸੁਣਾਏ।